ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨਾ ਤੇ ਪੰਥ ਨੂੰ ਵਸੋੜਿਆ ਗਿਆ ਹੈ ਖੁੱਲੇ ਦਰਸਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਨਿਆਂ ਦੇ ਮਾਨ ਵਤਾਨਿਆਂ ਦੇ ਤਾਨ ਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਾਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ ਕਰਨੀ ਸੱਚੇ ਪਾਤਸ਼ਾਹ ਜੀਓ ਜਿੰਨਾ ਜਿੰਨਾ ਗੁਰਮੁਖਾਂ ਪ੍ਰੇਮੀਆਂ ਵੱਲੋਂ ਕਲਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ ਤਿੰਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮ ਦਾਨ ਬਖਸ਼ਣਾ ਸਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕਲਾਹ ਪ੍ਰਸਾਦ ਜੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵਾ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ

ਜੋਰੁ ਸਿਰਨਾਵਣੀ ਆਵੇ ਵਰਵਾਰ, ਜੂਠੇ ਜੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ, ਸੁਚੇ ਇਹਨਾ ਆਖੀਐ ਬਹਿਲ ਜੇ ਪਿੰਡਾ ਤੋਏ, ਸੁਚੇ ਸੇ ਨਾਨਕਾ ਜਿਨ ਮਨ ਵਸਿਆ ਸੋਏ, ਪੌੜੀ ਤੁਰੇ ਪਲਾਣੇ ਪੌੜਵੇ ਹਰ ਰੰਗੀ ਹਰ ਸਵਾਰਿਆ ਪੁੱਟ ਪਿੰਡ ਮਾੜੀਆਂ ਲੈ ਬੈਠੇ ਕਰ ਪਾ ਸਾਰਿਆਂ ਜੀ।

ਪੌੜੀ ਤੁਰੇ ਪਲਾਣੇ ਪੌਣ ਦੇ ਘਰ ਰੰਗੀ ਹਨ ਸਵਾਰਿਆ ਛੋਟੇ ਮੰਡਪ ਮਾੜੀਆਂ ਲੈ ਬੈਠੇ ਕਰ ਪਸਾਰਿਆ ਚੀਕ ਕਰ ਮਨ ਭਾਲ ਦੇ ਨਾਲ ਦੂਜੇ ਨਾਲ ਨਿਹਾਰਿਆ ਕਣਕ ਰਵਾਇਸ ਖਾਇਆ ਇੱਕ ਮਿਹਨਤ ਲੱਗ ਸਾ

0: ਕਿਵੇਂ ਜਾਣੀ ਤਿਤ ਮੁਖ ਭੁਖਾਂ ਪਾਹੇ ਮਹਲਾ ਪਹਿਲਾ
1: ਨਾਨਕ ਸਾਧਮੀ ਬੱਧੇ ਜੰਪੁਰ ਜਾਏ ਮਹਲਾ ਪਹਿਲਾ ਸਭੋ ਸੂਤਕ ਪਰਮ ਹੈ ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਪਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਰਿਜਕ ਸਭਾਏ ਨਾਨਕ ਜਿਨੀ ਗੁਰਮੁਖ ਬੂਝਿਆ ਤਿਨਾ ਸੂਤਕ ਨਾਹੀ ਪੌੜੀ ਸਤਿਗੁਰ ਵੱਡਾ ਕਾ ਸਲਾਮ।

ਕੌੜੀ ਸਤਿ ਵੱਡਾ ਕਰਸਾ ਲਾਹੀਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮੇਲੇ ਤਾਂ ਲੱਗੀਆਂ ਜਾਂਦੀਆਂ ਜਾਂ ਪਸਭਾਣਾ ਤਾਂ ਮਨ ਵਸਾਈਆਂ ਕਰੋ ਕਮਤਕ ਹੱਥ ਧਾਰ ਵਿੱਚੋਂ ਮਾਰ ਕੱਢਿਆ ਵੜਿਆਈਆਂ ਸਤਿ ਖੈਨ ਲਪਾਈਆਂ ਸਤਿ ਖੈਨ।

0: ਮੈਂ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦੇ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। FM 103.6 ਮੈਗਾਹਰਟਸ ਤੇ ਆਕਾਸ਼ਵਾਣੀ ਦਾ ਅੰਮ੍ਰਿਤਸਰ ਕੇਂਦਰ ਏ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਪੰਜਾਬੀ ਸੇਵਾ। ਸਟੂਡੀਓ ਕੜੀ ਮੁਤਾਬਕ ਇਸ ਵੇਲੇ ਸਵੇਰ ਦੇ 6 ਵਜੇ ਵਾਲੇ ਨੇ। ਪ੍ਰੇਸ਼ਰ ਪ੍ਰੋਗਰਾਮ ਸੂਫੀਆਨਾ ਕਲਾਮ।
1: ਪੇਸ਼ ਹੈ ਸੂਫੀਆਨਾ ਕਲਾਮ।

ဘုရားစီစဉ်တဲ့စီပရမ်ဆူဖီယနာကလာ FM 103.3 MHz ਤੇ ਕਾਸ਼ਵਾਨੀ ਦਾ ਇਹ ਅੰਮ੍ਰਿਤਸਰ ਕੇਂਦਰ ਹੈ ਤੁਸੀਂ ਸੁਣ ਰਹੇ ਹੋ ਕਾਸ਼ਵਾਨੀ ਵਰਲਡ ਸਰਵਿਸ ਤੇਂਦੀ ਪੰਜਾਬੀ ਸੇਵਾ ਇਸ ਵੇਲੇ ਸਵੇਰ ਦੇ 6:03 ਹੋਣ ਵਾਲੇ ਨੇ ਇਸ ਦਿਨ ਸਾਡੇ ਅੱਜ ਦੀ ਪਹਿਲੀ ਸਭਾ ਦੇ ਪ੍ਰੋਗਰਾਮ ਇੱਥੇ ਖਤਮ ਹੁੰਦੇ ਨੇ ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ

0: ਏਸ਼ੀਆ ਦਹਾਕੇ ਵਿਚ ਲਗਭਗ 38,000 ਕਿਲੋਮੀਟਰ ਨਵੀਆਂ ਰੇਲਵੇ ਲਾਈਨਾਂ ਜੋੜੀਆਂ ਗਈਆਂ ਨੇ ਅਤੇ 162 ਸੈਮੀ ਹਾਈ ਸਪੀਡ ਰੇਲ ਗੱਡੀਆਂ ਸ਼ੁਰੂ ਕੀਤੀਆਂ ਗਈਆਂ ਨੇ। ਉਨਾਂ ਕਿਹਾ ਕਿ ਭਾਰਤ ਕੋਲ ਹੁਣ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਸੜਕੀ ਨੈਟਵਰਕ ਹੈ। ਇਸ ਮੌਕੇ ਤੇ ਬੋਲਦਿਆਂ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਕਿਸਾਨਾਂ ਨੂੰ ਤਰਜੀਹ ਦਿੰਦਿਆਂ ਦੇਸ਼ ਦੀ ਖੁਸ਼ਹਾਲੀ ਤੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨਾਂ ਕਿਹਾ ਕਿ ਸਰਕਾਰ ਦਾ ਟੀਚਾ ਖੇਤੀਬਾੜੀ ਉਤਪਾਦਨ ਵਧਾਉਣਾ ਤੇ ਭਾਰਤ ਨੂੰ ਦੁਨੀਆਂ ਦਾ ਅਨਾਜ ਭੰਡਾਰ ਬਣਾਉਣਾ ਹੈ।
1: भारत और जापान का संबंध केवल दो देशों का संबंध नहीं है, ये दो सभ्यताओं का संगम है। जापान के साथ भारत की पार्टनरशिप केवल इन्वेस्टमेंट पार्टनरशिप नहीं है, ये डेवलपमेंट की पार्टनरशिप है। समृद्ध और विकसित भारत के लिए विकसित खेती और समृद्ध किसान, हमारा लक्ष्य उत्पादन बढ़ाना। 140 करोड़ भारतवासियों का पेट तो हम भरना ही चाहते हैं, लेकिन भारत को दुनिया का फूड बास्केट भी बनाना चाहते हैं।
0: ਸ੍ਰੀ ਚੌਹਾਨ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਅਥਾਹ ਸੰਭਾਵਨਾਵਾਂ ਨੇ ਅਤੇ ਇਹ ਅੰਤਰਰਾਸ਼ਟਰੀ ਨਿਵੇਸ਼ ਲਈ ਇਕ ਪ੍ਰਮੁੱਖ ਕੇਂਦਰ ਵਜੋਂ ਉਭਰ ਰਿਹਾ ਹੈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਅੱਜ ਸਿੰਗਾਪੁਰ ਦੇ ਵਿਦੇਸ਼ ਮੰਤਰੀ ਵਿਵੀਅਨ ਬਾਲ ਕ੍ਰਿਸ਼ਨਨ ਨਾਲ ਮੁਲਾਕਾਤ ਕੀਤੀ। ਡਾ ਜੈਸ਼ੰਕਰ ਕੱਲ੍ਹ ਹੋਣ ਵਾਲੀ ਚੌਥੀ ਭਾਰਤ ਸਿੰਗਾਪੁਰ ਮੰਤਰੀ ਪੱਧਰੀ ਗੋਲਮੇਜ ਮੀਟਿੰਗ ਵਿਚ ਹਿੱਸਾ ਲੈਣ ਲਈ ਸਿੰਗਾਪੁਰ ਵਿਚ ਨੇ। ਦੋਹਾਂ ਵਿਦੇਸ਼ ਮੰਤਰੀ ਨੇ ਸਿੰਗਾਪੁਰ ਵਿਚ ਭਾਰਤੀ ਹਾਈ ਕਮਿਸ਼ਨ ਦੇ ਨਵੇਂ ਚਾਂਸਲਰੀ ਕੰਪਲੈਕਸ ਦਾ ਨੀਂਹ ਪੱਥਰ ਵੀ ਰੱਖਿਆ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਜੈਸ਼ੰਕਰ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਕੰਪਲੈਕਸ ਭਾਰਤ ਸਿੰਗਾਪੁਰ ਵਿਆਪਕ ਰਣਨੀਤਿਕ ਭਾਈਵਾਲੀ ਵਿਚ ਇਕ ਨਵੇਂ ਯੁੱਗ ਦੀ ਨਿਸ਼ਾਨਦੇਹੀ ਕਰੇਗਾ ਅਤੇ ਪ੍ਰਵਾਸੀ ਭਾਰਤੀਆਂ ਲਈ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਵਿਚ ਸਹਾਇਤਾ ਕਰੇਗਾ। ਡਾ ਜੈਸ਼ੰਕਰ ਨੇ ਕਿਹਾ ਕਿ ਮੁਲਾਕਾਤ ਦੌਰਾਨ ਦੋਹਾਂ ਨੇਤਾਵਾਂ ਨੇ ਭਾਰਤ ਅਤੇ ਸਿੰਗਾਪੁਰ ਵਿਚਕਾਰ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਢੰਗ ਤਰੀਕਿਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅੱਜ ਤੋਂ ਸਿੰਗਾਪੁਰ ਦੇ 3 ਦਿਨਾਂ ਦੌਰੇ ਤੇ ਨੇ। ਇਹ ਦੌਰਾ ਭਾਰਤ ਸਿੰਗਾਪੁਰ ਮੰਤਰੀ ਪੱਧਰੀ ਗੋਲਮੇਜ ਮੀਟਿੰਗ ਤਹਿਤ ਦੋਹਾਂ ਦੇਸ਼ਾਂ ਵਿਚਕਾਰ ਚੱਲ ਰਹੀ ਉੱਚ ਪੱਧਰੀ ਗੱਲਬਾਤ ਦਾ ਹਿੱਸਾ ਹੈ। ਸ੍ਰੀ ਗੋਇਲ ਦੇ ਨਾਲ ਵੱਖ ਵੱਖ ਖੇਤਰਾਂ ਦੇ ਲਗਭਗ 70 ਸੀਨੀਅਰ ਸਨਅਤਕਾਰਾਂ ਦਾ ਇਕ ਭਾਰਤੀ ਵਪਾਰਕ ਵਫਦ ਵੀ ਹੈ। ਇਸ ਦੌਰੇ ਦਾ ਉਦੇਸ਼ ਦੋਹਾਂ ਦੇਸ਼ਾਂ ਵਿਚਕਾਰ ਆਰਥਿਕ ਅਤੇ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਸ੍ਰੀ ਗੋਇਲ ਕੱਲ੍ਹ ਚੌਥੀ ਭਾਰਤ ਸਿੰਗਾਪੁਰ ਮੰਤਰੀ ਪੱਧਰੀ ਗੋਲਮੇਜ ਵਿਚ ਸ਼ਾਮਲ ਹੋਣਗੇ। ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਅਤੇ ਇਲੈਕਟ੍ਰਾਨਿਕਸ ਤੇ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਵੀ ਮੀਟਿੰਗ ਵਿਚ ਸ੍ਰੀ ਗੋਇਲ ਨਾਲ ਸ਼ਾਮਲ ਹੋਣਗੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @JRRNJalandhar। ਪੱਛਮੀ ਬੰਗਾਲ ਵਿਚ ਅੱਜ ਤੜਕੇ ਕੋਲਕਾਤਾ ਦੇ ਨਿਊ ਮਾਰਕੀਟ ਇਲਾਕੇ ਵਿਚ ਇਕ ਹੋਟਲ ਵਿਚ ਅੱਗ ਲੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਪੁਲਿਸ ਹਲਕੇ ਨੇ ਦਸਿਆ ਕਿ ਅੱਗ ਰਾਤੀ ਕਰੀਬ 2 ਵਜੇ ਲੱਗੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਹੋਟਲ ਵਿਚ ਅੱਗ ਤੋਂ ਬਚਾਅ ਜਾਂ ਅੱਗ ਬੁਝਾਉਣ ਲਈ ਕੋਈ ਪ੍ਰਬੰਧ ਨਹੀਂ ਸੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਵਿਚ ਅੱਗ ਲੱਗਣ ਦੀ ਘਟਨਾ ਵਿਚ ਹੋਏ ਜਾਨੀ ਨੁਕਸਾਨ ਤੇ ਦੁੱਖ ਪ੍ਰਗਟ ਕੀਤੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਇਸ ਘਟਨਾ ਵਿਚ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ। ਪੰਜਾਬ ਪੁਲਿਸ ਨੇ ਨਵੇਂ ਭਰਤੀ ਹੋਏ ਰੱਖਿਆ ਮੁਲਾਜ਼ਮਾਂ ਲਈ ਤਸਦੀਕ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਇਕ ਆਨਲਾਈਨ ਡਿਜੀਟਲ ਪੋਰਟਲ ਸ਼ੁਰੂ ਕੀਤਾ ਹੈ। ਇਹ ਪੋਰਟਲ ਰੱਖਿਆ ਮੰਤਰਾਲੇ ਨਾਲ ਜੁੜਿਆ ਹੋਇਆ ਜੋ ਨਵੇਂ ਭਰਤੀ ਹੋਏ ਮੁਲਾਜ਼ਮਾਂ ਤੇ ਦਸਤਾਵੇਜ਼ਾਂ ਅਤੇ ਪ੍ਰਮਾਣ ਪੱਤਰਾਂ ਦੀ ਤਸਦੀਕ ਕਰਦੈ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਕੱਲ੍ਹ ਸ਼ਾਮ ਪੋਰਟਲ ਸ਼ੁਰੂ ਕੀਤਾ। ਇਹ ਪੰਜਾਬ ਪੁਲਿਸ ਦੇ ਸਾਂਝ ਪਲੇਟਫਾਰਮ ਤੇ ਉਪਲਬਧ ਹੈ। ਸ੍ਰੀ ਯਾਦਵ ਨੇ ਕਿਹਾ ਕਿ ਇਸ ਪੋਰਟਲ ਨਾਲ ਤਸਦੀਕ ਚ ਲੱਗਣ ਵਾਲਾ ਸਮਾਂ ਮਹੀਨਿਆਂ ਤੋਂ ਘੱਟ ਕੇ ਕੁਝ ਦਿਨਾਂ ਦਾ ਰਹਿ ਜਾਏਗਾ। ਪੋਰਟਲ ਦੇ ਸ਼ੁਭਾਰੰਭ ਦੌਰਾਨ ਮੌਜੂਦ ਰੱਖਿਆ ਮੰਤਰਾਲੇ ਦੇ ਮੁੱਖੀ ਸਰੋਤ ਨਿਰਦੇਸ਼ਕ ਐਰਨ ਪਮੇਈ ਨੇ ਪੰਜਾਬ ਪੁਲਿਸ ਆਈਟੀ ਟੀਮ ਦੀ ਆਨਲਾਈਨ ਡਿਜੀਟਲ ਤਸਦੀਕ ਵਿਕਸਿਤ ਕਰਨ ਦੀ ਸ਼ਲਾਘਾ ਕੀਤੀ। ਪੰਜਾਬ ਵਿਚ ਰਾਸ਼ਟਰੀ ਮਹਿਲਾ ਕਮਿਸ਼ਨ NCW ਨੇ ਜਲੰਧਰ ਵਿਚ ਯਸ਼ੋਧਾ AI ਪਹਿਲਕਦਮੀ ਦੀ ਸ਼ੁਰੂਆਤ ਕੀਤੀ। ਇਸ ਦਾ ਉਦੇਸ਼ ਔਰਤਾਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਜਾਣਕਾਰੀ ਪ੍ਰਦਾਨ ਕਰਕੇ ਅਤੇ ਨਵੀਆਂ ਤਕਨਾਲੋਜੀਆਂ ਵਿਚ ਉਨ੍ਹਾਂ ਦੀ ਹਿੱਸੇਦਾਰੀ ਵਧਾ ਕੇ ਡਿਜੀਟਲ ਤੌਰ ਤੇ ਸਮਰੱਥ ਬਣਾਉਣਾ ਹੈ। ਕਮਿਸ਼ਨ ਪਿਛਲੇ ਸਾਲ ਤੋਂ ਇਸ AI ਸਾਖਰਤਾ ਪ੍ਰੋਗਰਾਮ ਨੂੰ ਚਲਾ ਰਿਹਾ ਹੈ। NCW ਚੇਅਰਪਰਸਨ ਵਿਜੇ ਰਾਹਟਕਰ ਨੇ ਕੱਲ੍ਹ ਜਲੰਧਰ ਦੌਰੇ ਦੌਰਾਨ ਇਸ ਪਹਿਲਕਦਮੀ ਦੀ ਸ਼ੁਰੂਆਤ ਕੀਤੀ। ਇਹ ਪ੍ਰੋਗਰਾਮ ਔਰਤਾਂ ਨੂੰ AI ਦੇ ਨਾਲ ਨਾਲ ਸਾਈਬਰ ਸੁਰੱਖਿਆ, ਡਿਜੀਟਲ ਪ੍ਰਾਈਵੇਸੀ ਅਤੇ ਸੁਰੱਖਿਅਤ ਆਨਲਾਈਨ ਗਤੀਵਿਧੀਆਂ ਬਾਰੇ ਸਿੱਖਿਅਤ ਕਰੇਗਾ। ਸ੍ਰੀਮਤੀ ਰਾਹਟਕਰ ਨੇ ਔਰਤਾਂ ਦੀ ਸੁਰੱਖਿਆ ਨਾਲ ਸਬੰਧਤ ਮੁੱਦਿਆਂ ਤੇ ਸੀਨੀਅਰ ਜ਼ਿਲ੍ਹਾ ਅਧਿਕਾਰੀਆਂ ਨਾਲ ਇਕ ਸਮੀਖਿਆ ਮੀਟਿੰਗ ਵੀ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਸਿਰਫ ਇਕ ਭਲਾਈ ਮੁੱਦਾ ਨਹੀਂ ਹੈ, ਸਗੋਂ ਸੁਸ਼ਾਸਨ ਦਾ ਆਧਾਰ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜੇ ਪੀ ਨੱਡਾ ਨੂੰ ਅੱਜ ਦਿੱਲੀ ਦੇ ਏਮਸ ਤੋਂ ਛੁੱਟੀ ਦੇ ਦਿੱਤੀ ਗਈ ਹੈ। ਸ੍ਰੀ ਨੱਡਾ ਦੀ ਸੋਮਵਾਰ ਨੂੰ ਐਂਜੀਓਪਲਾਸਟੀ ਹੋਈ ਸੀ। ਉਨ੍ਹਾਂ ਨੂੰ ਪਿਛਲੇ ਹਫ਼ਤੇ ਤਬੀਅਤ ਖਰਾਬ ਹੋਣ ਕਾਰਨ ਏਮਸ ਵਿਚ ਦਾਖਲ ਕਰਾਇਆ ਗਿਆ ਸੀ। ਜੰਮੂ ਕਸ਼ਮੀਰ ਵਿਚ ਬੀਤੀ ਰਾਤ ਰਿਆਸੀ ਜ਼ਿਲ੍ਹੇ ਵਿਚ ਇਕ ਵਾਹਨ ਸੜਕ ਤੋਂ ਫਿਸ ਕੇ ਖੱਡ ਵਿਚ ਡਿੱਗਣ ਕਾਰਨ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਪਨਾਸਾ ਪਿੰਡ ਨੇੜੇ ਉਸ ਸਮੇਂ ਵਾਪਰਿਆ ਜਦੋਂ ਥਾਨੋਲੇ ਤੇ ਬੁੱਧ ਪਿੰਡ ਜਾਂਦੇ ਸਮੇਂ ਇਕ ਮੋੜ ਤੇ ਡਰਾਈਵਰ ਦਾ ਵਾਹਨ ਤੇ ਕੰਟਰੋਲ ਨਾ ਰਿਹਾ। ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ। ਭਾਰਤ ਨੇ ਸ੍ਰੀਲੰਕਾ ਖਿਲਾਫ਼ ਪਹਿਲਾ ਕ੍ਰਿਕਟ ਟੈਸਟ ਮੈਚ 165 ਦੌੜਾਂ ਨਾਲ ਜਿੱਤ ਲਿਆ। ਗੋਲ ਵਿਚ ਜਿੱਤ ਲਈ 372 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸ੍ਰੀਲੰਕਾ ਦੀ ਟੀਮ ਆਪਣੀ ਦੂਜੀ ਪਾਰੀ ਚ 206 ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤ ਨੇ ਆਪਣੀ ਪਹਿਲੀ ਪਾਰੀ ਚ 462 ਤੇ ਦੂਜੀ ਪਾਰੀ ਚ 193 ਦੌੜਾਂ ਬਣਾਈਆਂ ਸਨ। ਇਸ ਜਿੱਤ ਨਾਲ ਦੋ ਟੈਸਟ ਮੈਚਾਂ ਦੀ ਸੀਰੀਜ਼ ਚ ਭਾਰਤ 1-0 ਨਾਲ ਅੱਗੇ ਹੋ ਗਿਆ ਹੈ। ਭਾਰਤ ਦੇ ਧਰੁਵ ਕਪਿਲਾ ਤੇ ਤ੍ਰਿਸ਼ਾ ਕਰਾਸਟੋ ਦੀ ਜੋੜੀ ਨਵੀਂ ਦਿੱਲੀ ਵਿਚ ਬੀ ਡਬਲਯੂ ਐਫ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਦੇ ਮਿਕਸ ਡਬਲਸ ਦੇ ਕੁਆਰਟਰ ਫਾਈਨਲ ਚ ਪਹੁੰਚ ਗਈ ਹੈ। ਉਨ੍ਹਾਂ ਨੇ ਮਕਾਓ ਦੇ ਲਿਓਨ ਯੋਕ ਚੋਂਗ ਅਤੇ ਐਨ ਜੀ ਵੈਂਗ ਚੀ ਨੂੰ 1-11 ਨਾਲ ਹਰਾਇਆ। ਕੁਆਰਟਰ ਫਾਈਨਲ ਵਿਚ ਭਾਰਤੀ ਜੋੜੀ ਦਾ ਮੁਕਾਬਲਾ ਚੇਨ ਫਿੰਗ ਹੁਈ ਅਤੇ ਗੋ ਜ਼ਿਨਵਾ ਦੀ ਚੀਨੀ ਜੋੜੀ ਨਾਲ ਹੋਏਗਾ। ਨੀਦਰਲੈਂਡਸ ਵਿਚ ਐਫਏਐਚ ਹਾਕੀ ਵਿਸ਼ਵ ਕੱਪ ਦੇ ਪੂਲ ਡੀ ਵਿਚ ਅੱਜ ਭਾਰਤ ਦਾ ਪਾਕਿਸਤਾਨ ਨਾਲ ਮੁਕਾਬਲਾ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ ਬਾਅਦ 3 ਵਜੇ ਸ਼ੁਰੂ ਹੋਏਗਾ। ਭਾਰਤ ਦੇ ਦੋ ਮੈਚਾਂ ਵਿਚ 3 ਅੰਕ ਨੇ, ਪਾਕਿਸਤਾਨ ਦਾ ਦੋ ਮੈਚਾਂ ਤੋਂ ਸਿਰਫ 1 ਅੰਕ ਹੈ। ਉਧਰ ਭਾਰਤੀ ਮਹਿਲਾ ਹਾਕੀ ਟੀਮ ਨੇ ਕੱਲ ਸ਼ਾਮ ਆਪਣੇ ਦੂਜੇ ਗਰੁੱਪ ਮੈਚ ਵਿਚ ਦੱਖਣੀ ਅਫਰੀਕਾ ਨੂੰ 6-1 ਦੀ ਕਰਾਰੀ ਹਾਰ ਦਿੱਤੀ। ਇਸ ਜਿੱਤ ਨਾਲ ਭਾਰਤ ਦੋ ਮੈਚਾਂ ਵਿਚ 4 ਅੰਕਾਂ ਨਾਲ ਪੂਲ ਡੀ ਵਿਚ ਸਿਖਰ ਤੇ ਪਹੁੰਚ ਗਿਆ ਹੈ। ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਭਾਰਤ ਦੇ ਆਰਥਿਕ ਵਿਕਾਸ ਨੂੰ ਹੁਣ ਵਿਸ਼ਵ ਪੱਧਰ ਤੇ ਮਾਨਤਾ ਮਿਲ ਰਹੀ ਹੈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਅੱਜ ਸਿੰਗਾਪੁਰ ਦੇ ਵਿਦੇਸ਼ ਮੰਤਰੀ ਵਿਵੀਅਨ ਬਾਲਾ ਕ੍ਰਿਸ਼ਨਨ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਭਾਰਤ ਤੇ ਸਿੰਗਾਪੁਰ ਦਰਮਿਆਨ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਤੇ ਚਰਚਾ ਕੀਤੀ। ਪੰਜਾਬ ਪੁਲਿਸ ਨੇ ਨਵੇਂ ਭਰਤੀ ਹੋਏ ਰੱਖਿਆ ਮੁਲਾਜ਼ਮਾਂ ਦੀ ਤਸਦੀਕ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਇਕ ਆਨਲਾਈਨ ਡਿਜੀਟਲ ਪੋਰਟਲ ਸ਼ੁਰੂ ਕੀਤਾ ਹੈ। ਭਾਰਤ ਨੇ ਸ੍ਰੀਲੰਕਾ ਖਿਲਾਫ਼ ਪਹਿਲਾ ਕ੍ਰਿਕਟ ਟੈਸਟ ਮੈਚ 165 ਦੌੜਾਂ ਨਾਲ ਜਿੱਤ ਲਿਆ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।

0: ਨਮਸਕਾਰ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਇਹ ਪੰਜਾਬੀ ਸੇਵਾ ਹੈ। ਸ਼ਾਮ ਦੇ 5 ਵਜੇ ਨੇ ਹੁਣ ਸਾਡੀ ਦੂਜੀ ਸਭਾ ਸ਼ੁਰੂ ਹੁੰਦੀ ਹੈ। ਸਭਾ ਦੀ ਸ਼ੁਰੂਆਤ ਦੇ ਵਿਚ ਪੇਸ਼ ਕਰਦੇ ਹਾਂ ਸਰਾਇਕੀ ਪ੍ਰੋਗਰਾਮ ਝੋਕ ਮਾਹੀ ਦੀ।
1: ਮੈਂ ਰੀਨਾ ਕੌਲ, ਆਪ ਸਭ ਕੋ ਰਾਮ ਰਾਮ ਤੇ ਨਮਸਤੇ ਕਰਦੀ ਹਾਂ। ਅੱਜ ਮੈਂ ਹਾਜ਼ਰ ਹਾਂ ਆਪ ਸਭ ਦੇ ਸਾਹਮਣੇ ਸਰਾਇਕੀ ਸੂਫੀ ਸੰਗੀਤ ਦਾ ਇਕ ਪ੍ਰੋਗਰਾਮ ਗਿਣ ਕੇ। ਉਹ ਸੂਫੀ ਸੰਗੀਤ ਜਿਹੜੀ ਆਬਿਦਾ ਪ੍ਰਵੀਨ ਜੀ ਨੇ ਆਪਣੀ ਮਿੱਠੀ ਮਿੱਠੀ ਆਵਾਜ਼ ਵਿਚ ਗਾਇਆ ਹੈ। ਉਮੀਦ ਕਰਦੀ ਹਾਂ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਹੋ ਸੀ।
2: ਮੈਂ ਮੰਗਤੀ ਮੌਲਾ ਅਲੀ ਦੀ ਮੈਂ ਕਿਉਂ ਘਬਰਾਵਾਂ, ਮੈਂ ਮੰਗਤੀ ਮੌਲਾ ਅਲੀ ਦੀ ਮੈਂ ਕਿਉਂ ਘਬਰਾਵਾਂ, ਅਸਦ ਅਹਦਾ ਵਜਨ

ਉੱਠ ਪਏ ਦਿਲ ਚੋਂ ਨਾਮ ਜਦੋਂ ਦਾ ਤੇਰਾ ਜਪਿਆ ਅਸਦੁੱਲਾਹ ਦਾ ਵਜਹੁੱਲਾਹ ਦਾ ਕਰਮੁੱਲਾਹ ਦਾ ਏਮੁੱਲਾਹ ਦਾ ਵਿਰਦ ਪਕਾਵਾਂ ਮੈਂ ਮੰਗਤੀ ਮੌਲਾ ਅਲੀ ਦੀ ਮੈਂ ਕਿਉਂ ਘਬਰਾਵਾਂ ਮੈਂ ਮੰਗਤੀ

ਇਸ ਦੇ ਰੰਗ ਵਿੱਚ ਐਸੀ ਰੰਗ ਗਈ ਮੁੱਕ ਗਿਆ ਸਭ ਦੁਨੀਆ ਦਾ ਰੋਲਾ ਅਸਦੁੱਲਾਹ ਦਾ ਵਜੁੱਲਾਹ ਦਾ ਕਰਮੁੱਲਾਹ ਦਾ ਐਨੁੱਲਾਹ ਦਾ ਵਿਰਦ ਪਕਾਨਾ ਮੈਂ ਮੰਗਤੀ ਮੌਲਾ ਅਲੀ ਦੀ ਮੈਂ ਕਿਉਂ ਘਬਰਾਵਾਂ ਮੈਂ ਮੰਗਤੀ ਮੌਲਾ ਅਲੀ ਦੀ ਮੈਂ ਕਿਉਂ ਘਬਰਾਵਾਂ ਮੈਂ ਦੁੱਖ

ਮੇਰੀ ਰੂਹ ਵਿੱਚ ਵਸਦਾ ਲਾਲ ਸਖੀ, ਮੇਰੀ ਰੂਹ ਵਿੱਚ ਵਸਦਾ ਲਾਲ ਸਖੀ, ਮੇਰੇ ਕਲਬ ਦਾ ਨਾਰਾ ਅਲੀ ਅਲੀ, ਮੇਰੇ ਕਲਬ ਦਾ ਨਾਰਾ ਅਲੀ ਅਲੀ, ਬਣ ਜੋਗਣ ਲਾਲ ਕਲੰਦਰ ਦੀ, ਬਣ ਜੋਗਣ ਲਾਲ ਕਲੰਦਰ ਦੀ, ਇਹ ਕਹਿੰਦੀ ਫਿਰਾਂ ਮੈਂ ਗਲੀ ਗਲੀ, ਮੇਰੀ ਰੂਹ ਵਿੱਚ ਵਸਦਾ ਲਾਲ ਸਖੀ, ਮੇਰੀ ਰੂਹ ਵਿੱਚ ਮੇਰੀ ਰੂਹ ਵਿੱਚ ਵਸਦਾ ਲਾਲ ਸਖੀ, ਮੇਰੀ ਰੂਹ ਵਿੱਚ ਵਸਦਾ ਲਾਲ ਸਖੀ, ਮੇਰੇ ਕਲਬ ਦਾ ਨਾਰਾ ਅਲੀ ਅਲੀ, ਮੇਰੇ ਕਲਬ ਦਾ ਨਾਰਾ ਅਲੀ ਅਲੀ, ਬਣ ਜੋਗਣ ਲਾਲ ਕਲੰਦਰ ਦੀ, ਬਣ ਜੋਗਣ ਲਾਲ ਕਲੰਦਰ ਦੀ, ਇਹ ਕਹਿੰਦੀ ਫਿਰਾਂ ਮੈਂ ਗਲੀ ਗਲੀ, ਮੇਰੀ ਰੂਹ ਵਿੱਚ ਵਸਦਾ ਲਾਲ ਸਖੀ, ਮੇਰੀ ਰੂਹ ਵਿੱਚ ਵਸਦਾ ਲਾਲ ਸਖੀ।

ਕਾਬਲੇ ਮੇਰੇ ਅੰਦਰ ਇੱਕੋ ਗੱਲ ਐ ਚੰਗੀ ਏ ਸਮਾਏ ਜਿੰਦੜੀ ਮੈਂ ਤੇ ਲਾਲ ਸਖੀ ਲਈ ਮੰਗੀ ਮੈਨੂੰ ਗਰਜ਼ ਨਾ ਦੋੜਿਓ ਜੰਨਤ ਦੀ ਮੈਨੂੰ ਗਰਜ਼ ਨਾ ਦੋੜਿਓ ਜੰਨਤ ਦੀ ਮੇਰੀ ਰਗ ਰਗ ਦੇ ਵਿੱਚ ਅਲੀ ਅਲੀ ਮੇਰੀ ਰੂਹ ਵਿੱਚ ਵਸਦਾ ਲਾ

ਦਖਾਂਗੇ ਉੱਠੀ ਵਹੀਰੇ ਬੇਸ਼ੱਕ ਦਰਦ ਮੰਦਾ ਦੇ ਡੇਰੇ ਜਖ ਥੜਾ ਉੱਥੇ ਸੁੰਜੜੀ ਆ ਜਾਹੀ।

ਇੱਕ ਪਲੈਸ਼ ਨਾ ਪਾਇਮ ਘਰ ਵਿੱਚ ਇੱਕ ਪਲੈਸ਼ ਨਾ ਪਾਇਮ ਘਰ ਵਿੱਚ ਗੁਜ਼ਰੀ ਸਾਰੀ ਉਮਰ ਸਫ਼ਰ ਵਿੱਚ ਪਾਉਂਦੇ ਸੌ ਸੌ ਪਾਰ ਅੰਦਰ ਵਿੱਚ ਲੈ

0: ਮਿਲ ਨਾ ਵਿਸਰਮ ਰੇ ਡਰੀਆਂ ਸਾਵਨ ਨਾਜ਼ ਨਿਗਾਹਾਂ। ਮੈਂ ਤੁਸਾਂ ਸੁਣਦੇ ਪਏ ਹਾਵੇ ਸੂਫੀ ਸੰਗੀਤ ਰੀਨਾ ਕੌਰ ਜੀ ਵੱਲੋਂ। ਮੈਂ ਦੁਬਾਰਾ ਹਾਜ਼ਰ ਥੀ ਸੂ, ਤਬ ਤੱਕ ਕੇ ਲੀਏ ਰਾਮ ਰਾਮ ਜੀ।
1: ਤੁਸੀਂ ਸੁਣ ਰਹੇ ਸੀ ਸਰਾਇਕੀ ਪ੍ਰੋਗਰਾਮ ਝੋਕ ਮਾਹੀ ਦੀ, ਆਕਾਸ਼ਵਾਣੀ ਵਰਲਡ ਸਰਵਿਸ ਦਿੰਦੀ ਹੈ ਪੰਜਾਬੀ ਸੇਵਾ। ਸ਼ਾਮ ਦੇ 5:30 ਹੋਏ ਨੇ। ਪੇਸ਼ ਕਰਦੇ ਹਾਂ ਦੇਸ ਪੰਜਾਬ ਪ੍ਰੋਗਰਾਮ।

سانند خدمت شیتل سلام عرض کر دیے. ਸਾਡੀ ਅੱਜ ਦੀ ਇਸ ਮਜਲਿਸ ਚ ਤੁਸੀਂ ਸਮਾਤ ਫਰਮਾਉਂਗੇ. ਅੱਜ ਦੀ ਗੱਲ ਦੇ ਤਹਿਤ ਵਿਸ਼ਾ ਹੋਵੇਗਾ ਵਰਲਡ ਫੋਟੋਗ੍ਰਾਫੀ ਡੇ ਤੇ ਇਸ ਦੇ ਨਾਲ ਹੀ ਵਰਲਡ ਹਿਊਮੈਨੀਟੇਰੀਅਨ ਡੇ. ਸ਼ਾਮ 5:40 ਤੇ ਸਿਲਸਿਲਾ ਪ੍ਰੋਗਰਾਮ ਜੀ ਆਇਆਂ ਨੂੰ ਇਸ ਦੇ ਤਹਿਤ ਅੱਜ ਤੁਸੀਂ ਪੰਜਾਬੀ ਕਹਾਣੀਕਾਰ ਭਗਵੰਤ ਰਸੂਲਪੁਰੀ ਦੇ ਨਾਲ ਹੋਈ ਇਕ ਮੁਲਾਕਾਤ ਸੁਣੋਗੇ. ਪੰਜਾਬੀ ਫਿਲਮ ਮਿਊਜ਼ਿਕ ਦਾ ਸਮਾਂ ਸ਼ਾਮ 6:10.

ਸਾਮਿਨ ਲੋ ਜੀ ਸ਼ੁਰੂ ਕਰਦੇ ਹਾਂ ਸਿਲਸਿਲਾ ਅੱਜ ਦੀ ਗੱਲ ਦਾ। ਸਾਮਿਨ ਸਭ ਤੋਂ ਪਹਿਲਾਂ ਗੱਲ ਕਰਾਂਗੇ, ਅੱਜ ਹੈ 19 ਅਗਸਤ ਤੇ 19 ਅਗਸਤ ਨੂੰ ਵਿਸ਼ਵ ਫੋਟੋਗ੍ਰਾਫੀ ਦਿਵਸ ਦੇ ਨਾਮ ਦੇ ਨਾਲ ਮਨਾਇਆ ਜਾਂਦਾ ਹੈ, ਕਿਉਂਕਿ ਜੇਕਰ ਇਤਿਹਾਸ ਦੇ ਪੰਨਿਆਂ ਵੱਲ ਝਾਤ ਮਾਰੀਏ ਤੇ ਅੱਜ ਦੇ ਦਿਨ ਫੋਟੋਗ੍ਰਾਫੀ ਦੀ ਸ਼ੁਰੂਆਤ ਹੋਈ ਸੀ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਅੱਜ ਕੱਲ ਫੋਟੋਆਂ ਖਿੱਚਣੀਆਂ ਕਿੰਨੀਆਂ ਆਸਾਨ ਨੇ, ਹੱਥਾਂ ਵਿਚ ਮੋਬਾਈਲ ਹੈ, ਜਿੱਥੇ ਜੀ ਕਰਦਾ ਅਸੀਂ ਫੋਟੋ ਖਿੱਚ ਲੈਂਦੇ ਹਾਂ। ਅੱਛਾ, ਇਹਦੇ ਵਿਚ ਵੀ ਕਮਾਲ ਹੈ, ਇਕ ਫੋਟੋ ਹੁੰਦੀ ਹੈ ਕਿ ਅਸੀਂ ਦੂਸਰੇ ਦੀ ਖਿੱਚਦੇ ਹਾਂ ਤੇ ਇਕ ਸੈਲਫੀ ਵੀ ਅੱਜ ਕੱਲ ਖਿੱਚੀ ਜਾਣ ਲੱਗ ਗਈ ਹੈ। ਫਿਲਹਾਲ ਜੇਕਰ ਇਤਿਹਾਸ ਵਿਚ ਜਾਈਏ ਤਾਂ ਫੋਟੋਆਂ ਖਿੱਚਣਾ ਇੰਨਾ ਆਸਾਨ ਨਹੀਂ ਹੁੰਦਾ ਸੀ। ਸਾਮਿਨ ਗੱਲ 19 ਅਗਸਤ 1839 ਨੂੰ ਜਦੋਂ ਫਰਾਂਸ ਦੀ ਸਰਕਾਰ ਨੇ ਡੈਗਰੋ ਟਾਈਪ ਨਾਮ ਦੀ ਇਕ ਫੋਟੋਗ੍ਰਾਫੀ ਪ੍ਰਕਿਰਿਆ ਨੂੰ ਦੁਨੀਆਂ ਦੇ ਸਾਹਮਣੇ ਜਨਤਕ ਕੀਤਾ ਸੀ। ਇਸ ਤਕਨੀਕ ਨੂੰ ਫਰਾਂਸੀਸੀ ਖੋਜਕਾਰ ਲੂਈ ਡੈਂਗੂਰ ਨੇ ਵਿਕਸਿਤ ਕੀਤਾ ਸੀ ਤੇ ਇਸ ਦੇ ਵਿਕਾਸ ਦੇ ਵਿਚ ਜੋਸਫ ਨਿਸੋਫੇਰ ਨੇ ਸ਼ੁਰੂਆਤੀ ਪ੍ਰਯੋਗਾਂ ਦੇ ਵਿਚ ਆਪਣਾ ਵੱਡਾ ਯੋਗਦਾਨ ਪਾਇਆ ਸੀ। ਰਲ ਮਿਲ ਕੇ ਜਦੋਂ ਕੋਈ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਸਫਲ ਹੁੰਦੀ ਹੈ। ਸੋ ਰਲ ਮਿਲ ਕੇ ਇਹ ਫਰਾਂਸ ਦੇ ਵੱਲੋਂ ਜਿਹੜੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਦੀ ਅੱਜ ਅਸੀਂ ਸਾਰੇ ਹੀ ਲੁਤਫ ਜਿਹੜਾ ਮਨਾ ਰਹੇ ਹਾਂ। ਫੋਟੋਗ੍ਰਾਫੀ ਸਿਰਫ ਕੈਮਰੇ ਤੱਕ ਸੀਮਿਤ ਨਹੀਂ ਰਹੀ, ਹੁਣ ਮੋਬਾਈਲਾਂ ਦੇ ਉੱਤੇ ਹੈ। ਇੱਕ ਪਲ ਨੂੰ ਕੈਦ ਕਰਕੇ ਉਸ ਨੂੰ ਯਾਦ ਵਿਚ ਹਮੇਸ਼ਾ ਜ਼ਿੰਦਾ ਰੱਖ ਲੈਣਾ ਕਿੰਨੀ ਕਮਾਲ ਦੀ ਕਾਢ ਹੈ। ਫੋਟੋਗ੍ਰਾਫੀ ਡੇ ਇਸੇ ਲਈ ਅਸੀਂ ਮਨਾਉਂਦੇ ਹਾਂ ਕਿਉਂਕਿ ਸਾਡੇ ਜ਼ਿੰਦਗੀ ਦੇ ਬਹੁਤ ਖੂਬਸੂਰਤ ਪਲ ਜਿਹੜੇ ਨੇ ਇਹਦੇ ਵਿਚ ਹੁਣ ਕੈਦ ਹੋ ਜਾਂਦੇ ਨੇ। ਯਾਦਾਂ ਨੂੰ ਸੰਭਾਲਣਾ ਤਸਵੀਰਾਂ ਦੇ ਰਾਹੀਂ ਸਾਡੇ ਪੁਰਾਣੇ ਪਲਾਂ ਨੂੰ ਮੁੜ ਜ਼ਿੰਦਾ ਕਰਦਾ ਹੈ। ਰਿਸ਼ਤਿਆਂ ਦੀ ਸਾਂਝ, ਪਰਿਵਾਰ, ਦੋਸਤ, ਖਾਸ ਪਲ ਦੀਆਂ ਤਸਵੀਰਾਂ ਸਾਨੂੰ ਆਪਣਿਆਂ ਦੇ ਨਾਲ ਜੁੜ ਕੇ ਰੱਖਦੀਆਂ ਨੇ। ਇਸ ਤੋਂ ਵੱਡੀ ਗੱਲ ਇਤਿਹਾਸ ਗਵਾਹੀ ਭਰਦਾ ਜੀ ਇਹਨਾਂ ਤਸਵੀਰਾਂ ਦੇ ਨਾਲ। ਸਾਨੂੰ ਆਪਣੇ ਪੁਰਾਣੀਆਂ ਕੁਝ ਭੁੱਲੀਆਂ ਹੋਈਆਂ ਗੱਲਾਂ ਯਾਦ ਆ ਜਾਂਦੀਆਂ ਨੇ ਜਦੋਂ ਅਸੀਂ ਪੁਰਾਣੀ ਕੋਈ ਐਲਬਮ ਕੱਢ ਕੇ ਤਸਵੀਰਾਂ ਵੇਖਦੇ ਹਾਂ। ਕਹਾਣੀ ਬਿਨਾਂ ਸ਼ਬਦਾਂ ਦੀ ਇਹਨਾਂ ਤਸਵੀਰਾਂ ਨੇ ਕਹਿਣੀ ਸ਼ੁਰੂ ਕੀਤੀ। ਬਹੁਤ ਸਾਰੀਆਂ ਗੱਲਾਂ ਜਦੋਂ ਅਸੀਂ ਸ਼ਬਦਾਂ ਰਾਹੀਂ ਵਾਕ ਰਾਹੀਂ ਨਹੀਂ ਕਹਿੰਦੇ, ਤਸਵੀਰਾਂ ਦੇ ਰਾਹੀਂ ਉਹ ਅਸੀਂ ਆਪਣੀਆਂ ਭਾਵਨਾਵਾਂ ਜ਼ਾਹਰ ਕਰ ਦਿੰਦੇ ਹਾਂ। ਫੋਟੋਗ੍ਰਾਫੀ ਦਾ ਇੱਕ ਖੇਤਰ, ਇੱਕ ਕਲਾ ਪੈਦਾ ਹੋਈ, ਇੱਕ ਪੇਸ਼ਾ ਪੈਦਾ ਹੋਇਆ। ਅੱਜ ਦੇ ਸਮੇਂ ਦੇ ਵਿੱਚ ਫੋਟੋਗ੍ਰਾਫੀ ਦੇ ਖੇਤਰ ਦੇ ਵਿੱਚ ਬਹੁਤ ਵਧੀਆ ਫੋਟੋਗ੍ਰਾਫਰ ਵੀ ਹੋਏ ਨੇ। ਪਰ ਜਦੋਂ ਚੀਜ਼ਾਂ ਚੰਗੀਆਂ ਸਾਡੇ ਕੋਲ ਆਉਂਦੀਆਂ ਨੇ ਨਾ, ਤੇ ਉਹਨਾਂ ਦੀ ਵਰਤੋਂ ਉੱਥੇ ਤੱਕ ਕਰੀਏ ਜਿੱਥੇ ਤੱਕ ਉਹ ਸਾਨੂੰ ਸਾਡਾ ਸਾਥ ਦੇਣ। ਜਦੋਂ ਅਸੀਂ ਉਹਨਾਂ ਦੀ ਬਹੁਤ ਵੱਧ ਆਦਤ ਪਾ ਲੈਂਦੇ ਹਾਂ ਤਾਂ ਕਿਤੇ ਨਾ ਕਿਤੇ ਸਾਡੇ ਲਈ ਨਕਾਰਾਤਮਕ ਹੋ ਜਾਂਦੇ ਨੇ। ਜਿਵੇਂ ਮੈਂ ਗੱਲ ਕੀਤੀ ਤਸਵੀਰਾਂ ਹਰ ਪਲ ਖਿੱਚਣ ਦੀ, ਦੂਸਰਿਆਂ ਦੀ ਤਸਵੀਰਾਂ ਦੇ ਨਾਲ ਨਾਲ ਸੈਲਫੀ ਦਾ ਕਲਚਰ ਹੈ, ਹਰ ਕੋਈ ਸੈਲਫੀ ਖਿੱਚਣਾ ਕੋਸ਼ਿਸ਼ ਕਰਦਾ, ਖਾਸ ਕਰਕੇ ਸਾਡੀ ਨੌਜਵਾਨ ਪੀੜ੍ਹੀ। ਬਹੁਤ ਚੰਗੀ ਗੱਲ ਹੈ, ਫੋਟੋਆਂ ਖਿੱਚਣੀਆਂ ਕਿੰਨੂੰ ਚੰਗੀਆਂ ਨਹੀਂ ਲੱਗਦੀਆਂ, ਹਰ ਕਿਸੇ ਨੂੰ ਚੰਗੀਆਂ ਲੱਗਦੀਆਂ, ਪਰ ਬਹੁਤ ਸਾਰੀਆਂ ਦੁਰਘਟਨਾਵਾਂ ਵੀ ਇਹਦੇ ਨਾਲ ਹੀ ਨੇ। ਕਿਉਂਕਿ ਜਦੋਂ ਨੌਜਵਾਨ ਪੀੜ੍ਹੀ ਘੁੰਮਣ ਫਿਰਨ ਜਾਂਦੀ ਹੈ

ਪਹਾੜਾਂ ਦੇ ਵਿਚ ਹਿਲ ਸਟੇਸ਼ਨ ਦੇ ਵਿਚ ਤੇ ਸੈਲਫੀ ਖਿੱਚਣ ਲੱਗੇ ਆਲਾ ਦੁਆਲਾ ਵੇਖਣਾ ਭੁੱਲ ਜਾਂਦੀ ਹੈ ਕਿ ਮੇਰਾ ਪੈਰ ਕਿੱਥੇ ਹੈ, ਮੈਂ ਕਿਤੇ ਗਲਤ ਜਗ੍ਹਾ ਤੇ ਤਾਂ ਨਹੀਂ ਖੜਾ ਜਾਂ ਖੜੀ, ਜੇ ਮੈਂ ਫੋਟੋ ਖਿੱਚਾਂਗਾ ਤੇ ਕੀ ਮੈਂ ਫੋਟੋ ਖਿੱਚਣ ਦੇ ਵਿਚ ਇੰਨਾ ਤਾਂ ਨਹੀਂ ਰੁੱਝ ਜਾਵਾਂਗਾ ਕਿ ਮੈਨੂੰ ਇਹੀ ਨਾ ਪਤਾ ਲੱਗੇ ਕਿ ਮੈਂ ਖੜਾ ਕਿੱਥੇ ਹਾਂ। ਸੋ ਬਹੁਤ ਸਾਰੇ ਬੱਚੇ ਜਿਹੜੇ ਨੇ ਬਹੁਤ ਸਾਰੀਆਂ ਘਟਨਾਵਾਂ ਦੇ ਸ਼ਿਕਾਰ ਹੋਏ ਨੇ, ਇਹੋ ਜਿਹੇ ਐਕਸੀਡੈਂਟਸ ਬਹੁਤ ਸਾਰੇ ਨੇ ਜਿਨ੍ਹਾਂ ਦਾ ਕਾਰਨ ਲੱਭਣ ਤੇ ਪਤਾ ਲੱਗਦਾ ਹੈ ਕਿ ਤਸਵੀਰ ਖਿੱਚਣ ਲੱਗੇ ਸਨ ਤੇ ਪੈਰ ਫਿਸਲ ਗਿਆ। ਸੋ ਆਪਣੇ ਬੱਚਿਆਂ ਨੂੰ ਅਸੀਂ ਇਹ ਜ਼ਰੂਰ ਕਹੀਏ ਕਿ ਫੋਟੋ ਖਿੱਚਣਾ ਬਹੁਤ ਚੰਗੀ ਗੱਲ ਹੈ, ਪਰ ਇੰਨਾ ਨਹੀਂ ਰੁੱਝ ਜਾਣਾ ਕਿ ਅਸੀਂ ਆਪਣਾ ਆਲਾ ਦੁਆਲਾ ਭੁੱਲ ਜਾਈਏ। ਅਸੀਂ ਦੂਜੀ ਗੱਲ ਇਹ ਵੀ ਹੈ ਕਿ ਅਸੀਂ ਉਸ ਪਲ ਨੂੰ ਜੀਣ ਦੀ ਬਜਾਏ ਕਈ ਵਾਰ ਤਸਵੀਰਾਂ ਦੇ ਵਿਚ ਹੀ ਬਸ ਖਿੱਚਦੇ ਚਲੇ ਜਾਂਦੇ ਹਾਂ ਤੇ ਅਸਲ ਦੇ ਵਿਚ ਆਪਣੀਆਂ ਅਸਲ ਅੱਖਾਂ ਦੇ ਨਾਲ ਅਸੀਂ ਉਸ ਦ੍ਰਿਸ਼ ਦਾ ਜਿਹੜਾ ਮੰਜ਼ਰ ਹੈ ਉਹ ਨਹੀਂ ਵੇਖਦੇ ਕਿਉਂਕਿ ਅਸੀਂ ਤਸਵੀਰਾਂ ਖਿੱਚਣ ਚ ਵਿਅਸਤ ਹੋ ਜਾਂਦੇ ਹਾਂ। ਸੋਸ਼ਲ ਮੀਡੀਆ ਤੇ ਆਪਣੀ ਜ਼ਿੰਦਗੀ ਨੂੰ ਹਮੇਸ਼ਾ ਸੁੰਦਰ ਦਿਖਾਉਣ ਦੀ ਕੋਸ਼ਿਸ਼ ਵੀ ਜਿਹੜੀ ਹੈ ਇਹ ਕਿਤੇ ਨਾ ਕਿਤੇ ਸਾਡੇ ਉੱਤੇ ਮਾਨਸਿਕ ਦਬਾਅ ਵੀ ਪਾਉਣ ਲੱਗ ਗਈ ਹੈ। ਇੱਕ ਬਹੁਤ ਵੱਡੀ ਗੱਲ ਇੱਥੇ ਹੋਰ ਹੈ, ਉਹ ਹੈ ਨਿਜਤਾ ਦੀ। ਸਾਡੇ ਹੱਥ ਵਿਚ ਮੋਬਾਈਲ ਹੈ, ਸਾਡੇ ਹੱਥ ਦੇ ਵਿਚ ਕੈਮਰਾ ਹੈ, ਠੀਕ ਹੈ ਅਸੀਂ ਫੋਟੋ ਖਿੱਚਣਾ ਚਾਹੁੰਦੇ ਹਾਂ, ਪਰ ਜਦੋਂ ਅਸੀਂ ਕਿਸੇ ਦੂਸਰੇ ਦੀ ਫੋਟੋ ਖਿੱਚਦੇ ਹਾਂ ਸਾਨੂੰ ਪੁੱਛਣਾ ਚਾਹੀਦਾ ਕਿ ਵੀ ਅਸੀਂ ਤੁਹਾਡੀ ਫੋਟੋ ਖਿੱਚ ਲਈਏ। ਬਹੁਤ ਵਾਰ ਏਦਾਂ ਦੇ ਕੇਸਿਸ ਵੀ ਹੋਏ ਨੇ ਕਿ ਬਿਨਾਂ ਪੁੱਛੇ ਕਿਸੇ ਦੀ ਨਿਜਤਾ ਨੂੰ ਭੰਗ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਬਈ ਉਹਨਾਂ ਦੀ ਫੋਟੋ ਖਿੱਚ ਕੇ ਅਸੀਂ ਆਪਣੇ ਕੈਮਰੇ ਵਿਚ ਕੈਦ ਕਰ ਲਈਏ। ਸੋ ਇਸ ਤਰ੍ਹਾਂ ਅਸੀਂ ਨਾ ਕਰੀਏ ਕਿਉਂਕਿ ਫੋਟੋ ਖਿੱਚਣਾ ਸਾਨੂੰ ਚੰਗਾ ਲੱਗਦਾ, ਹੋ ਸਕਦਾ ਦੂਸਰੇ ਨੂੰ ਨਾ ਚੰਗਾ ਲੱਗਦਾ ਹੋਵੇ ਜਾਂ ਦੂਸਰਾ ਨਾ ਚਾਹੁੰਦਾ ਹੋਵੇ। ਸੋ ਸਾਨੂੰ ਦੂਜਿਆਂ ਦੀ ਨਿਜਤਾ ਦਾ ਵੀ ਧਿਆਨ ਰੱਖਣਾ ਚਾਹੀਦਾ, ਆਪੋ ਆਪਣਾ ਆਲਾ ਦੁਆਲਾ ਵੇਖ ਕੇ ਧਿਆਨ ਨਾਲ ਫੋਟੋ ਖਿੱਚਣੀ ਚਾਹੀਦੀ ਹੈ। ਇੱਕ ਗੱਲ ਹੋਰ ਹੈ ਕਿ ਫੋਟੋਆਂ ਦੇ ਵਿਚ ਇੰਨੇ ਨਾ ਰੁੱਝੀਏ ਕਿ ਅਸੀਂ ਆਪਣੇ ਅਸਲ ਪਲਾਂ ਨੂੰ ਗਵਾ ਦਈਏ। ਸੋ ਫੋਨ ਦੀ ਗੈਲਰੀ ਦੇ ਵਿਚ ਤਸਵੀਰਾਂ ਦਾ ਹੋਣਾ ਨੋ ਡਾਊਟ ਕਿ ਕਿਤੇ ਨਾ ਕਿਤੇ ਸਾਡੀਆਂ ਯਾਦਾਂ ਨੂੰ ਸੰਭਾਲਣ ਦਾ ਇੱਕ ਬਹੁਤ ਸੋਹਣਾ ਸੁਚੱਜਾ ਰਾਹ ਹੈ, ਪਰ ਨਾਲ ਹੀ ਨਾਲ ਅਸੀਂ ਜੋ ਅਸਲ ਜ਼ਿੰਦਗੀ ਹੈ ਉਸਦਾ ਵੀ ਉਨਾ ਹੀ ਆਨੰਦ ਮਾਣੀਏ ਤੇ ਫਿਰ ਫੋਟੋਗ੍ਰਾਫੀ ਡੇ ਜਿਹੜਾ ਹੈ ਉਸਨੂੰ ਅਸੀਂ ਵਧੀਆ ਤਰੀਕੇ ਨਾਲ ਅੱਜ ਮਨਾ ਸਕਦੇ ਹਾਂ। ਤਸਵੀਰਾਂ ਯਾਦਾਂ ਨੂੰ ਸੰਭਾਲਣ ਲਈ ਖਿੱਚਦੇ ਹਾਂ ਤਾਂ ਕਿ ਯਾਦਾਂ ਬਣਾਉਣ ਦੀ ਬਜਾਏ ਤਸਵੀਰਾਂ ਖਿੱਚਣ ਵਿਚ ਹੀ ਅਸੀਂ ਰੁੱਝ ਜਾਂਦੇ ਹਾਂ, ਇੱਥੇ ਥੋੜਾ ਜਿਹਾ ਅਸੀਂ ਗਲਤ ਕਰ ਜਾਂਦੇ ਹਾਂ। ਸੋ ਕੈਮਰਾ ਸਾਨੂੰ ਪਲ ਨੂੰ ਕੈਦ ਕਰਨਾ ਸਿਖਾਉਂਦਾ, ਪਰ ਜ਼ਿੰਦਗੀ ਸਾਨੂੰ ਉਨ੍ਹਾਂ ਪਲਾਂ ਨੂੰ ਜੀਣਾ ਵੀ ਸਿਖਾਉਂਦੀ ਹੈ। ਸੋ ਆਪਣੇ ਉਨ੍ਹਾਂ ਜ਼ਿੰਦਗੀ ਦੇ ਹਿੱਸੇ ਨੂੰ ਵੀ ਅਸੀਂ ਉਨਾ ਹੀ ਜੀਏ। ਨਾਲ ਹੀ ਨਾਲ ਗੱਲ ਕਰਦੇ ਹਾਂ ਅੱਜ 19 ਅਗਸਤ ਜਿੱਥੇ ਫੋਟੋਗ੍ਰਾਫੀ ਡੇ ਹੈ ਉੱਥੇ ਹਿਊਮੈਨੀਟੇਰੀਅਨ ਡੇ ਵੀ ਹੈ, ਮਨੁੱਖਤਾ ਮਾਨਵਤਾਵਾਦੀ ਦਿਵਸ। ਸੋ ਹਰ ਕਿਸੇ ਦਾ ਸਨਮਾਨ ਕਰਨਾ ਸਾਡਾ ਉਨਾ ਹੀ ਅਧਿਕਾਰ ਹੈ, ਸਾਡਾ ਹੱਕ ਬਣਦਾ ਜੇ ਅਸੀਂ ਦੂਸਰੇ ਤੋਂ ਉਮੀਦ ਕਰਦੇ ਹਾਂ ਕਿ ਕੋਈ ਸਾਡੇ ਨਾਲ ਸਨਮਾਨ ਨਾਲ ਗੱਲ ਕਰੇ, ਕੋਈ ਸਾਡੀ ਮਦਦ ਕਰੇ, ਕੋਈ ਸਾਡੇ ਤੇ ਭਰੋਸਾ ਕਰੇ, ਤਾਂ ਇਹੋ ਜਿਹਾ ਸਾਨੂੰ ਦੂਸਰਿਆਂ ਨਾਲ ਵੀ ਵਰਤਾਵ ਕਰਨਾ ਪਏਗਾ ਕਿਉਂਕਿ ਜਿਹੋ ਜਿਹਾ ਅਸੀਂ ਬੀਜਾਂਗੇ ਉਹੋ ਜਿਹਾ ਹੀ ਵੱਢਾਂਗੇ। ਸੋ ਇਨਸਾਨੀਅਤ ਦੀ ਸਾਹਮਣੇ ਕੋਈ ਜਾਤ ਨਹੀਂ ਹੁੰਦੀ, ਕੋਈ ਧਰਮ ਨਹੀਂ ਹੁੰਦਾ, ਕੋਈ ਸਰਹੱਦ ਨਹੀਂ ਹੁੰਦੀ, ਜਿੱਥੇ ਕਿਸੇ ਨੂੰ ਮਦਦ ਦੀ ਲੋੜ ਹੋਵੇ ਉੱਥੇ ਇੱਕ ਹੱਥ ਵਧਾਉਣਾ ਹੀ ਸਭ ਤੋਂ ਵੱਡੀ ਇਨਸਾਨੀਅਤ ਹੈ। ਹੁਣ ਤੁਸੀਂ ਸੋਚੋਗੇ ਕਿ ਮਦਦ ਕਿੱਦਾਂ ਕੀਤੀ ਜਾ ਸਕਦੀ ਹੈ, ਬਈ ਮਦਦ ਸਿਰਫ ਪੈਸਿਆਂ ਨਾਲ ਹੀ ਨਹੀਂ ਹੁੰਦੀ, ਮਦਦ ਕਿਸੇ ਵੀ ਤਰੀਕੇ ਨਾਲ ਹੋ ਸਕਦੀ ਹੈ। ਤੁਹਾਡੀ ਕਿਸੇ ਨੂੰ ਦਿੱਤੀ ਗਈ ਚੰਗੀ ਨਸੀਹਤ, ਚੰਗੀ ਸਲਾਹ ਵੀ ਉਸਨੂੰ ਚੰਗੇ ਸਹੀ ਰਾਹ ਵਿਚ ਪਾ ਸਕਦੀ ਹੈ ਤੇ ਇਹ ਵੀ ਤੁਹਾਡੀ ਮਦਦ ਹੈ। ਖੂਨਦਾਨ ਕਰਨਾ, ਲੋੜਵੰਦ ਨੂੰ ਖੂਨ ਦੇਣਾ, ਕਿਸੇ ਬਜ਼ੁਰਗ ਬਿਮਾਰ ਜਾਂ ਇਕੱਲੇ ਵਿਅਕਤੀ ਦਾ ਹਾਲ ਚਾਲ ਪੁੱਛਣ ਚਲੇ ਜਾਣਾ, ਇਹ ਵੀ ਤਾਂ ਮਦਦ ਹੀ ਹੈ। ਕਦੇ ਸਾਡਾ ਮਨ ਉਦਾਸ ਹੋਵੇ ਤੇ ਸਾਨੂੰ ਕਿਸੇ ਦਾ ਇਹੋ ਜਿਹਾ ਕਾਲ ਆ ਜਾਵੇ ਤੇ ਕੋਈ ਸਾਨੂੰ ਪੁੱਛੇ ਤੂੰ ਠੀਕ ਹੈ, ਅਸੀਂ ਕਿੰਨੇ ਖੁਸ਼ ਹੋ ਜਾਂਦੇ ਹਾਂ, ਸਾਨੂੰ ਕਿੰਨਾ ਚੰਗਾ ਲੱਗਦਾ ਸਾਨੂੰ ਕਿਸੇ ਨੇ ਪੁੱਛਿਆ ਹੈ ਨਾ। ਇੱਦਾਂ ਹੀ ਦੂਸਰਿਆਂ ਨੂੰ ਵੀ ਸਾਡੀ ਜ਼ਰੂਰਤ ਹੈ, ਅਸੀਂ ਵੀ ਦੂਸਰਿਆਂ ਦਾ ਖਿਆਲ ਕਰੀਏ। ਆਫ਼ਤ ਦੇ ਸਮੇਂ ਦੇ ਵਿਚ ਅਫਵਾਹਾਂ ਦੀ ਬਜਾਏ ਸਹੀ ਜਾਣਕਾਰੀ ਸਾਂਝੀ ਕਰੀਏ ਸਭ ਤੋਂ ਵੱਡੀ ਮਦਦ ਹੈ, ਕਿਉਂਕਿ ਇਸ ਦੇ ਨਾਲ ਸਾਡਾ ਸਮਾਜ ਸਹੀ ਰੂਪ ਦੇ ਵਿਚ ਸਹੀ ਤਰੀਕੇ ਨਾਲ ਚੱਲਦਾ। ਆਪਣੇ ਆਲੇ ਦੁਆਲੇ ਕਿਸੇ ਦੁਖੀ ਇਨਸਾਨ ਨੂੰ ਸਿਰਫ ਸੁਣ ਲੈਣਾ ਹੀ ਕਈ ਵਾਰ ਉਸਦੀ ਸਭ ਤੋਂ ਵੱਡੀ ਮਦਦ ਹੁੰਦੀ ਹੈ। ਸੋ ਬਹੁਤ ਜ਼ਰੂਰੀ ਹੈ ਕਿ ਅਸੀਂ ਹਿਊਮੈਨੀਟੇਰੀਅਨ ਡੇ ਦੇ ਵਿਚ ਵੀ ਦੂਜਿਆਂ ਦੀ ਮਦਦ ਕਰੀਏ। ਸੋ ਇਸਦੇ ਨਾਲ ਹੀ ਨਾਲ ਇੱਕ ਕਰਨ ਸੈਂਬੀ ਦੀ ਆਵਾਜ਼ ਦੇ ਵਿਚ ਗੀਤ ਹੈ ਜੀ, ਫੋਟੋਗ੍ਰਾਫੀ ਡੇ ਦੇ ਉੱਤੇ ਆਓ ਸੁਣਦੇ ਹਾਂ।

0: ਸੋ ਕਰਨ ਸੈਮੀ ਦੀ ਆਵਾਜ਼ ਦੇ ਵਿਚ ਸਾਹਮਣ ਤੁਸੀਂ ਇਹ ਗੀਤ ਸੁਣਿਆ, ਖਾਸ ਫੋਟੋਗ੍ਰਾਫੀ ਡੇ ਦੇ ਉੱਤੇ ਇਹ ਗੀਤ ਸੀ। ਸੋ ਵਧਦੇ ਹੁਣ ਅਸੀਂ ਆਪਣੇ ਸਿਲਸਿਲੇ ਵੱਲ, ਅਗਲੇ ਸਿਲਸਿਲੇ ਵੱਲ। ਸਾਡਾ ਅਗਲਾ ਸਿਲਸਿਲਾ ਹੈ ਪ੍ਰੋਗਰਾਮ ਜੀ ਆਇਆਂ ਨੂੰ। ਸਾਹਮਣੇ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਮੁਲਾਕਾਤ ਆਓ ਸੁਣਦੇ ਹਾਂ ਪੰਜਾਬੀ ਕਹਾਣੀਕਾਰ ਭਗਵੰਤ ਰਸੂਲਪੁਰੀ ਹੋਣਾ ਦੇ ਨਾਲ।
1: ਪੰਜਾਬੀ ਸਾਹਿਤ ਦੀ ਅਮੀਰ ਵਿਰਾਸਤ ਵਿਚ ਕਹਾਣੀ ਦੀ ਵਿਧਾ ਦਾ ਆਪਣਾ ਵੱਖਰਾ ਮੁਕਾਮ ਹੈ। ਆਦਿ ਕਾਲ ਤੋਂ ਹੀ ਪੰਜਾਬੀ ਮਨੁੱਖ ਨੇ ਆਪਣੇ ਅਨੁਭਵ ਨੂੰ ਪ੍ਰਗਟਾਉਣ ਲਈ ਕਹਾਣੀ ਨੂੰ ਵਿਸ਼ੇਸ਼ ਮਾਧਿਅਮ ਵਜੋਂ ਚੁਣਿਆ ਹੈ। ਨਿੱਤ ਕਥਾਵਾਂ, ਦੰਤ ਕਥਾਵਾਂ ਅਤੇ ਲੋਕ ਕਹਾਣੀਆਂ ਦੀ ਲੰਮੀ ਯਾਤਰਾ ਤੋਂ ਬਾਅਦ ਆਧੁਨਿਕ ਯੁੱਗ ਵਿਚ ਸਧਾਰਨ ਮਨੁੱਖ ਦੇ ਵਿਲੱਖਣ ਅਤੇ ਬਹੁਪੰਥੀ ਅਨੁਭਵਾਂ ਨੂੰ ਕਲਾਤਮਿਕਤਾ ਨਾਲ ਪੇਸ਼ ਕਰਨ ਵਿਚ ਕਹਾਣੀ ਹਮੇਸ਼ਾ ਮੋਹਰੀ ਰਹੀ ਹੈ। 20ਵੀਂ ਸਦੀ ਵਿਚ ਪੰਜਾਬੀ ਦੇ ਅਨੇਕਾਂ ਕਹਾਣੀਕਾਰਾਂ ਨੇ ਪੰਜਾਬੀ ਕਥਾ ਪਰੰਪਰਾ ਨੂੰ ਨਵੀਆਂ ਮੰਜ਼ਿਲਾਂ ਤੇ ਪਹੁੰਚਾਇਆ ਹੈ। 1990 ਤੋਂ ਬਾਅਦ ਦੀ ਪੰਜਾਬੀ ਕਹਾਣੀ ਵੱਖੋ ਵੱਖਰੇ ਸਮਾਜਿਕ ਅਨੁਭਵਾਂ ਦੀ ਸਟੀਕ ਪੇਸ਼ਕਾਰੀ ਕਰਨ ਵਾਲੇ ਕਹਾਣੀਕਾਰਾਂ ਦੀ ਲੰਮੀ ਕਤਾਰ ਵਜੋਂ ਜਾਣੀ ਜਾਂਦੀ ਹੈ। ਇਨ੍ਹਾਂ ਕਹਾਣੀਕਾਰਾਂ ਵਿਚੋਂ ਇਕ ਚਰਚਿਤ ਕਥਾਕਾਰ ਹੈ ਭਗਵੰਤ ਰਸੂਲਪੁਰੀ, ਜਿਸ ਨੇ ਪੰਜਾਬੀ ਕਹਾਣੀ ਜਗਤ ਨੂੰ 6 ਕਹਾਣੀ ਸੰਗ੍ਰਹਿ ਪ੍ਰਦਾਨ ਕੀਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਅਨੁਵਾਦ ਦੇ ਖੇਤਰ ਵਿਚ ਅਤੇ ਨਾਵਲ ਸਿਰਜਣਾ ਦੇ ਖੇਤਰ ਵਿਚ ਵੀ ਕਾਫੀ ਨਾਮ ਕਮਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲੰਮੇ ਸਮੇਂ ਤੋਂ ਸਾਹਿਤਕ ਮੈਗਜ਼ੀਨ ਕਹਾਣੀ ਧਾਰਾ ਦੀ ਸੰਪਾਦਨਾ ਦਾ ਕੰਮ ਵੀ ਲਗਾਤਾਰ ਕੀਤਾ ਹੈ। ਅੱਜ ਸਾਡੇ ਸਟੂਡੀਓ ਵਿਚ ਭਗਵੰਤ ਰਸੂਲਪੁਰੀ ਜੀ ਮੌਜੂਦ ਹਨ, ਜਿਨ੍ਹਾਂ ਨਾਲ ਅਸੀਂ ਉਨ੍ਹਾਂ ਦੀ ਕਹਾਣੀ ਸਿਰਜਣਾ ਬਾਰੇ, ਪੰਜਾਬੀ ਕਥਾ ਪਰੰਪਰਾ ਬਾਰੇ ਅਤੇ ਕਹਾਣੀ ਦੀ ਸਮਕਾਲੀ ਸਥਿਤੀ ਬਾਰੇ ਵਿਚਾਰਾਂ ਦੀ ਸਾਂਝ ਪਾਵਾਂਗੇ। ਰਸੂਲਪੁਰੀ ਜੀ, ਤੁਹਾਡਾ ਸਾਡੇ ਸਟੂਡੀਓ ਵਿਚ ਹਾਰਦਿਕ ਸਵਾਗਤ ਹੈ।
2: ਸ਼ੁਕਰੀਆ ਸੇਖੋ ਸਾਹਿਬ।
1: ਸਭ ਤੋਂ ਪਹਿਲਾਂ ਰਸੂਲਪੁਰੀ ਜੀ, ਅਸੀਂ ਗੱਲ ਕਰਾਂਗੇ ਕਿ ਜਿਸ ਤਰ੍ਹਾਂ ਤੁਸੀਂ ਲੰਮੇ ਸਮੇਂ ਤੋਂ ਕਹਾਣੀ ਦੀ ਸਿਰਜਣਾ ਨਾਲ ਜੁੜੇ ਹੋਏ ਹੋ, ਤੁਸੀਂ ਹੁਣ ਤੱਕ 6 ਕਹਾਣੀ ਸੰਗ੍ਰਹਿ ਲਿਖੇ ਨੇ, ਜਿਨ੍ਹਾਂ ਵਿਚ ਕਿ ਕਵੀਲੇ ਤੁਰਿਆ ਪਾਂਧੀ ਚਾਨਣ ਦੀ ਲੀਕ ਤੋਂ ਲੈ ਕੇ ਤੁਹਾਡਾ ਪਿਛਲੇ ਸਾਲ ਕਹਾਣੀ ਸੰਗ੍ਰਹਿ ਜੋ ਆਇਆ ਸੀ ਉਹ ਡਿਲੀਵਰੀ ਮੈਨ ਕਾਫੀ ਚਰਚਿਤ ਰਿਹਾ ਸੀ। ਸਭ ਤੋਂ ਪਹਿਲਾਂ ਸਾਨੂੰ ਕਹਾਣੀ ਦੀ ਰਚਨਾ ਪ੍ਰਕਿਰਿਆ ਬਾਰੇ, ਆਪਣੇ ਪਰਿਵਾਰਕ ਪਿਛੋਕੜ ਬਾਰੇ ਕੋਈ ਜਾਣਕਾਰੀ ਦਿਓ।
2: ਸੇਖੋ ਸਾਹਿਬ, ਮੇਰਾ ਜਿਹੜਾ ਜਨਮ ਨਾਨਕਾ ਪਿੰਡ ਖਾਮਰਾ ਵਿਚ ਹੋਇਆ, ਜਲੰਧਰ ਵਿਚ ਪੈਂਦਾ, ਪਰ ਮੈਂ ਆਪਣੇ ਦਾਦਕਾ ਪਿੰਡ ਰਸੂਲਪੁਰ ਨਾਲ ਵੀ ਜੁੜਿਆ ਰਿਹਾ, ਵਿਚ ਜਾਂਦਾ ਰਹਿੰਦਾ ਸੀ ਤੇ ਇਸੇ ਦੌਰਾਨ ਹੀ ਮੈਂ ਨਾਨਕੇ ਪੜਿਆ ਤੇ ਨਾਨਾ ਜੀ ਦਾ, ਨਾਨੀ ਜੀ ਦਾ, ਨਾਨਕਾ ਪਰਿਵਾਰ ਦਾ, ਉਨ੍ਹਾਂ ਦੇ ਟੱਬਰ ਦਾ ਮੇਰੇ ਜ਼ਿੰਦਗੀ ਉਤੇ ਬਹੁਤ ਪ੍ਰਭਾਵ ਸੀ। ਜਿਹੜਾ ਮੇਰਾ ਨਾਨਕਾ ਪਰਿਵਾਰ ਸੀ ਨਾ, ਉਹ ਸਾਰਾ ਪਿੰਡ ਚਮੜੇ ਦਾ ਕੰਮ ਕਰਦਾ ਸੀ, ਚਮੜੇ ਨੂੰ ਰੰਗਣਾ, ਚਮੜਾ ਲੈ ਕੇ ਆਉਣਾ, ਤੇ ਉਹ ਜਿਹੜੇ ਅਨੁਭਵ ਆ, ਉਹ ਪਾਤਰ ਕਿਸ ਤਰ੍ਹਾਂ ਕੰਮ ਕਰਦੇ ਸੀ, ਉਹ ਜਿਹੜੇ ਲੋਕ ਆ ਉਹਨਾਂ ਦਾ ਸਮਾਜਿਕ ਜੀਵਨ ਕਿਸ ਤਰ੍ਹਾਂ ਦਾ ਸੀ, ਔਰਤਾਂ ਦੀ ਜਿਹੜੀ ਸਥਿਤੀ ਕਿਸ ਤਰ੍ਹਾਂ ਦੀ ਸੀ, ਉਹ ਮੈਂ ਅਚੇਤ ਤੌਰ ਤੇ ਗ੍ਰਹਿਣ ਕਰਦਾ ਗਿਆ। ਇਸੇ ਤਰ੍ਹਾਂ ਹੀ ਜਦੋਂ ਮੈਂ ਕਾਲਜ ਵਿਚ ਪਹੁੰਚਿਆ, ਡੀਏਵੀ ਕਾਲਜ ਜਲੰਧਰ, ਪਲੱਸ ਟੂ ਚ ਪਹੁੰਚਿਆ ਮੈਂ, ਉਦੋਂ ਮੈਂ ਇਕ ਪਹਿਲੀ ਕਹਾਣੀ ਲਿਖੀ ਹੈ, ਉਹਦਾ ਨਾਂ ਰੱਖਿਆ ਸੀ ਸੰਤੀ। ਉਹ ਸਾਡੇ ਨਾ ਨਾਨਕੇ ਪਰਿਵਾਰ ਵਿਚ ਇਕ ਔਰਤ ਦੀ ਕਹਾਣੀ ਸੀ, ਉਹ ਬੜੀ ਰੋਲੀ ਹੋਈ ਔਰਤ ਸੀ, ਉਹ ਕਾਗਜ਼ ਚੁੱਕਦੀ ਸੀ, ਬਾਲਣ ਇਕੱਠਾ ਕਰਦੀ ਸੀ, ਉਹਦਾ ਘਰ ਵਾਲਾ ਜਿਹੜਾ ਉਹਨੂੰ ਮਾਰਦਾ ਸੀ, ਉਹ ਸ਼ਗਰਗੰਦੀ ਵੇਚਦਾ ਸੀ, ਕਿ ਮੈਂ ਉਹਦੀ ਲਾਈਫ ਨੂੰ ਲੈ ਕੇ ਕਹਾਣੀ ਲਿਖੀ 2 ਪੇਜ ਦੀ। ਉਹ ਸਾਡੇ ਕਾਲਜ ਮੈਗਜ਼ੀਨ ਡੀਏਵੀ ਕਾਲਜ ਦਾ ਮੈਗਜ਼ੀਨ ਰਵੀ ਉਦੋਂ ਛਪਦਾ ਸੀ, ਉਹਦੇ ਵਿਚ ਛਪੀ, ਤੇ ਮੈਨੂੰ ਬੜੀ ਖੁਸ਼ੀ ਮਿਲੀ। ਉਹ ਜਿਹੜੀ ਨਾ ਖੁਸ਼ੀ, ਪਹਿਲੀ ਰਚਨਾ ਮੇਰਾ ਨਾਂ ਉਦੋਂ ਭਗਵੰਤ ਰਾਏ ਉਹਦੇ ਉੱਤੇ ਛਪਿਆ ਪਲੱਸ ਟੂ, ਜਿਹੜੀ ਉਹ ਖੁਸ਼ੀ ਉਸ ਵੇਲੇ ਦੀ ਜਿਹੜੀ ਮਿਲੀ ਨਾ, ਉਹ ਸ਼ਾਇਦ ਬਾਅਦ ਵਿਚ ਜਦੋਂ ਪਰਚਿਆਂ ਵਿਚ ਕਹਾਣੀਆਂ ਛਪੀਆਂ, ਕਿਤਾਬਾਂ ਵੀ ਛਪੀਆਂ, ਹਾਲਾਂਕਿ ਉਹ ਵੀ ਵੱਖਰੇ ਤਰ੍ਹਾਂ ਦੀ ਖੁਸ਼ੀ ਸੀ, ਉਸ ਤਰ੍ਹਾਂ ਦੀ ਜਿਹੜੀ ਖੁਸ਼ੀ ਹੈ ਬਾਅਦ ਵਿਚ ਨੀ ਮੈਨੂੰ ਉਸ ਤਰ੍ਹਾਂ ਦੀ ਮਿਲੀ, ਜਦੋਂ ਪਹਿਲੀ ਵਾਰੀ ਜਿਹੜੀ ਮੈਂ ਦੇਖੇ ਆਪਣੀ ਲਿਖੀ ਹੋਈ ਜਿਹੜੀ ਰਚਨਾ ਆ ਉਹ ਮੈਗਜ਼ੀਨ ਚ ਛਪੀ ਹੋਈ ਦੇਖੀ।
1: ਮਤਲਬ ਤੁਹਾਡੀ ਪਹਿਲੀ ਜਿਹੜੀ ਕਹਾਣੀ ਸੰਤੀ ਹੈ
2: ਜੀ,
1: ਉਹ ਤੁਹਾਡੇ ਹਜੇ ਵੀ ਕਿਤੇ ਨਾ ਕਿਤੇ ਅਵਚੇਤਨ ਵਿਚ ਬੈਠੀ ਹੋਈ ਹੈ
2: ਜੀ। ਉਹਦਾ ਜਿਹੜਾ ਅਸਲੀ ਪਾਤਰ ਹੈ ਨਾ, ਉਹ ਹਜੇ ਵੀ ਮੇਰੇ ਦਿਮਾਗ ਵਿਚ ਮੇਰੇ ਸਾਹਮਣੇ ਉਹ ਔਰਤ ਘੁੰਮਦੀ ਰਹਿੰਦੀ ਹੈ
1: ਜੀ,
2: ਤੇ ਮੇਰੇ ਇਨਰ ਮਾਇੰਡ ਵਿਚ ਇਕ ਤਾਂ ਇਹ ਗੱਲ ਸੀ, ਬਾਅਦ ਵਿਚ ਜਿਹੜੀਆਂ ਮੈਂ ਕਹਾਣੀਆਂ ਲਿਖੀਆਂ ਔਰਤ ਦੀਆਂ ਸਮੱਸਿਆ ਨੂੰ ਲੈ ਕੇ, ਉਹ ਮੇਰੇ ਮਨ ਵਿਚ ਕਿਤੇ ਨਾ ਕਿਤੇ ਟਰੈਵਲ ਕਰਦੀ ਰਹਿੰਦੀ ਹੁੰਦੀ ਸੀ। ਮੈਨੂੰ ਇਹ ਵੀ ਲੱਗਦਾ ਹੁੰਦਾ ਸੀ ਕਿ ਉਸ ਔਰਤ ਚੋਂ ਮੈਂ ਜਿਹੜੀ ਨਵੀਂ ਔਰਤ ਆ ਉਹ ਚੋਂ ਕਿਤੇ ਨਾ ਕਿਤੇ ਉਹਦੇ ਸੂਤਰ ਕੱਢਣਾ।
1: ਜੀ ਜੀ ਜੀ। ਤੇ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਜਿਵੇਂ ਕਿ ਹਾਸ਼ੀਆ ਗ੍ਰਸਤ ਵਰਗ ਹੈ, ਤੁਸੀਂ

0: ਸਾਰੀਆਂ ਕਹਾਣੀਆਂ ਲਿਖੀਆਂ ਜਿਵੇਂ ਤੁਸੀਂ ਸੰਤੀ ਕਹਾਣੀ ਦੇ ਹਵਾਲੇ ਨਾਲ ਗੱਲ ਕੀਤੀ ਹੈ, ਮਤਲਬ ਕਿ ਤੁਹਾਡੀ ਪਹਿਲੀ ਕਹਾਣੀ ਦੇ ਉੱਪਰ ਹੀ ਇਹ ਤੈਅ ਹੋ ਗਿਆ ਕਿ ਤੁਸੀਂ ਉਹਨਾਂ ਲੋਕਾਂ ਦੀ ਗੱਲ ਆਪਣੀ ਕਹਾਣੀ ਵਿਚ ਕਰਦੇ ਆ ਜਿਨ੍ਹਾਂ ਲੋਕਾਂ ਨੂੰ ਸਮਾਜਿਕ ਤੌਰ ਤੇ ਬਹੁਤ ਬੁਰੀ ਤਰ੍ਹਾਂ ਭੇਦਭਾਵ ਦੇ ਸ਼ਿਕਾਰ ਹੋਣਾ ਪੈ ਰਿਹਾ, ਜਿਨ੍ਹਾਂ ਨੂੰ ਆਰਥਿਕ ਜਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ। ਤੁਹਾਡੇ ਬਹੁਤੀਆਂ ਕਹਾਣੀਆਂ ਵਿਚ ਉਹ ਸੰਤੀ ਦਾ ਪਾਤਰ ਹੈ, ਚਾਹੇ ਉਹ ਤੁਹਾਡੀ ਹੁਣ ਦੀ ਕਹਾਣੀ ਇਕ ਠੇਡਾ ਹੈ, ਉਹਦੇ ਵਿਚ ਚਾਨਣ ਰਾਮ ਦਾ ਪਾਤਰ ਹੈ, ਤੇ ਕੀ ਅਸੀਂ ਇਹ ਸਮਝ ਸਕਦੇ ਹਾਂ ਕਿ ਤੁਹਾਡੇ ਕਹਾਣੀ ਦੇ ਵਿਚੇਤਨ ਵਿਚ ਇਕ ਬਜੁਰਗ ਪਾਤਰ ਬੈਠਾ ਹੈ? ਤੁਸੀਂ ਆਪਣੇ ਨਾਨਕਾ ਪਿੰਡ ਤੋਂ ਨਾਨੇ ਦਾ ਜ਼ਿਕਰ ਕੀਤਾ, ਉਹ ਇਕ ਬਜੁਰਗ ਪਾਤਰ ਬਹੁਤ ਇਕ ਰੋਸ਼ਨੀ ਵਾਲਾ ਪਾਤਰ ਹੈ ਜਿਹੜਾ ਕਿ ਨਵੀਂ ਪੀੜ੍ਹੀ ਨੂੰ ਇੱਕ ਸੇਧ ਦਿੰਦਾ ਹੈ। ਉਹ ਸੇਧ ਵਿਚਾਰਕ ਪੱਖੋਂ ਹੋਵੇ ਜਾਂ ਕਿਸੇ ਹੋਰ ਤਰੀਕੇ ਤੋਂ ਹੋਵੇ, ਉਸ ਪਾਤਰ ਬਾਰੇ ਕੋਈ ਗੱਲ ਕਰੋ ਆਪਣੀ।
1: ਦੇਖੋ ਸੇਖੋ ਸਾਹਿਬ, ਜਿਹੜਾ ਕਹਾਣੀਕਾਰ ਹੁੰਦਾ ਨਾ ਜਾਂ ਕਲਾਕਾਰ ਹੁੰਦਾ ਆ, ਉਹ ਜਿਹੜੇ ਸਿਰਜਣਾ ਦੇ ਜਿਹੜੇ ਸਰੋਤ ਲੈਂਦਾ ਆਪਣੇ ਆਲੇ ਦੁਆਲੇ ਚੋਂ ਲੈਂਦਾ, ਉਹ ਉਹਦੇ ਸਮਾਜ ਵਿਚੋਂ ਲੈਂਦਾ ਜਿਹਦੇ ਵਿਚ ਉਹ ਵਿਚਰਦਾ, ਤੇ ਉਹਦੀ ਖਾਸ ਇੱਕ ਸਮਾਜਿਕ ਉਹਦੀ ਬਣਤਰ ਹੁੰਦੀ ਹੈ। ਮੈਂ ਜਿਸ ਪਰਿਵਾਰ ਚੋਂ ਜੰਮਿਆ ਤੇ ਉਹ ਦਲਿਤ ਪਰਿਵਾਰ ਸੀ, ਨੈਚੁਰਲ ਸੀ, ਮੈਂ ਉਹਨਾਂ ਦੇ ਆਲੇ ਦੁਆਲੇ ਜਿਹੜੇ ਪਾਤਰ ਮੈਂ ਉਹਨਾਂ ਚੋਂ ਲੈਣੇ ਸੀ। ਮੈਂ ਉਹ ਅਚੇਤ ਤੌਰ ਤੇ ਲਏ, ਮੈਂ ਸੁਚੇਤ ਨਹੀਂ ਸੀ ਵੀ ਮੈਂ ਦਲਿਤ ਕਹਾਣੀ ਲਿਖਣੀ ਹੈ ਜਾਂ ਮੈਂ ਕਿਸਾਨੀ ਚੇਤਨਾ ਦੀ ਕਹਾਣੀ ਲਿਖੀ ਜਾਂ ਪ੍ਰਵਾਸੀ, ਕੋਈ ਮੇਰੇ ਆਲੇ ਦੁਆਲੇ ਉਹ ਪਾਤਰ ਸੀ ਤੇ ਉਹ ਪਾਤਰਾਂ ਨੂੰ ਮੈਂ ਸਟੱਡੀ ਕੀਤੀ, ਉਹ ਪਾਤਰਾਂ ਦੀ ਮਾਨਸਿਕਤਾ ਨੂੰ ਸਮਝਿਆ, ਉਹ ਜਿਹੜੀਆਂ ਦਲਿਤ ਪਰਿਵਾਰਾਂ ਦੀਆਂ ਔਰਤਾਂ ਸੀ ਉਹਨਾਂ ਨੂੰ ਸਮਝਿਆ, ਤੇ ਉਹ ਮੈਂ ਕਹਾਣੀਆਂ ਸਿਰਜਣ ਲੱਗ ਪਿਆ। ਪਹਿਲੀ ਜਿਹੜੀਆਂ ਕਹਾਣੀਆਂ ਜਿਹੜੀਆਂ ਸੀ ਮੇਰੀਆਂ, ਸਾਡਾ ਉਹ ਕਬੀਲੇ ਤੁਰਿਆ ਪਾਂਧੀ ਦੀ ਜਿਹੜੀਆਂ ਕਿਤਾਬ ਦੀਆਂ ਜਿਹੜੀਆਂ ਕਹਾਣੀਆਂ ਆ, ਉਹ ਤੁਸੀਂ ਦੇਖੋਗੇ ਉਹਦੇ ਵਿਚ ਇੱਕ ਪ੍ਰਗਤੀਵਾਦੀ ਸੁਰ ਜਿਹੜੀ ਹੈ, ਉਹ ਜਿਹੜਾ ਪਾਤਰ ਸੰਘਰਸ਼ ਕਰਦੇ ਨੇ ਉਹ ਤੁਸੀਂ ਦੇਖੋਗੇ, ਕਿਉਂਕਿ ਮੇਰੇ ਆਲੇ ਦੁਆਲੇ ਜਿਹੜੇ ਮੇਰੇ ਦੋਸਤ ਸੀ ਉਹ ਕਹਿੰਦੇ ਹੁੰਦੇ ਸੀ ਵੀ ਯਾਰ ਤੂੰ ਕਈ ਜਿਹੜੇ ਨਾ ਪਾਤਰ ਆ ਇਹਨਾਂ ਨੂੰ ਵਿਦਰੋਹ ਕਰਾ ਇਹਨਾਂ ਕੋਲੋਂ, ਇਹਨਾਂ ਕੋਲ ਵਿਦਰੋਹ ਹੋਣਾ ਚਾਹੀਦਾ ਇਸ ਤਰ੍ਹਾਂ ਦਾ। ਬਿਲਕੁਲ ਬਿਲਕੁਲ, ਮੈਂ ਉਸ ਤਰ੍ਹਾਂ ਦੇ ਜਾਣੀ ਕਿ ਉਹ ਪਾਤਰ ਕਹਾਣੀ ਵਿਚ ਸਿਰਜਣ ਲੱਗ ਪਿਆ, ਤੇ ਉਹ ਪਹਿਲੀਆਂ ਕਹਾਣੀਆਂ ਵਿਚ ਤੁਸੀਂ ਦੇਖੋਗੇ ਨਾ ਜਿਹੜਾ ਉਹ ਸੰਘਰਸ਼ ਦਾ ਵਿਦਰੋਹ ਦਾ ਜਿਹੜਾ ਇੱਕ ਸੁਰ ਆ ਉਹ ਮੇਰੀਆਂ ਕਹਾਣੀਆਂ ਚ ਬਹੁਤ ਦੇਖੋਗੇ। ਹਾਲਾਂਕਿ ਉਹ ਜਿਹੜੇ ਨਾ ਉਹ ਪਾਤਰ ਉਹ ਦਲਿਤ ਸੀ ਉਹ, ਉਸ ਤੋਂ ਬਾਅਦ ਫਿਰ ਜਿੱਦਾਂ ਜਿੱਦਾਂ ਮੈਂ ਸਮਾਜ ਨੂੰ ਸਮਝਿਆ, ਮੈਂ ਕੁਝ ਹਿਸਟਰੀ ਪੜ੍ਹੀ, ਮੈਂ ਸੋਸ਼ੋਲੋਜੀ ਪੜ੍ਹੀ, ਤੇ ਮੈਨੂੰ ਸਮਝ ਆਉਣ ਲੱਗ ਪਈ ਤੇ ਇਹ ਜਿਹੜੇ ਕਰੈਕਟਰ ਆ ਇਹ ਜਿਹੜੇ ਪਾਤਰ ਆ ਇਹ ਅਸਲ ਵਿਚ ਇਸ ਤਰ੍ਹਾਂ ਦਾ ਵਿਹਾਰ ਨਹੀਂ ਕਰਦੇ। ਉਸ ਤਰੀਕੇ ਨਾਲ ਮੇਰੀ ਜਿਹੜੀ ਕਹਾਣੀ ਬਦਲਦੀ ਗਈ। ਤੇ ਜਿਹੜਾ ਦੂਸਰਾ ਤੁਸੀਂ ਇੱਕ ਕਹਿੰਦੇ ਸੀ ਬਜੁਰਗ ਜਿਹੜੇ ਆ ਤੁਹਾਡੀਆਂ ਕਹਾਣੀਆਂ ਚ ਆਉਂਦੇ ਨੇ, ਅਸਲ ਵਿਚ ਮੈਂ ਆਪਣੇ ਨਾਨਾ ਜੀ ਤੋਂ ਬਹੁਤ ਪ੍ਰਭਾਵਿਤ ਆ। ਉਹ ਜਦੋਂ ਵੀ ਕਿਸੇ ਬਜੁਰਗ ਦੀ ਮੈਂ ਕਿਸੇ ਕਹਾਣੀ ਵਿਚ ਚਿਤਰਦਾ ਤੇ ਮੇਰੇ ਸਾਹਮਣੇ ਮੇਰੇ ਨਾਨਾ ਜੀ ਹੁੰਦੇ ਸੀ, ਕਿਉਂਕਿ ਬਹੁਤ ਸੁਚੇਤ ਦੇ ਲੋਕ ਸੀ, ਪੋਲੀਟੀਕਲ ਵੀ ਸੀ, ਸਮਾਜ ਨੂੰ ਚੰਗੀ ਤਰ੍ਹਾਂ ਸਮਝਦੇ ਸੀ, ਉਹਨਾਂ ਦੀ ਮੈਂ ਗੱਲਾਂ ਸਮਝਦਾ ਰਹਿੰਦਾ ਹੁੰਦਾ ਸੀ, ਆਪ ਧਰਮ ਨਾਲ ਜੁੜੇ ਹੋਏ ਸੀ, ਤੇ ਉਸ ਤਰੀਕੇ ਨਾਲ ਮੈਂ ਉਹ ਕਹਾਣੀਆਂ ਚ ਉਹਨੂੰ ਪੇਸ਼ ਕੀਤਾ। ਨੰਬਰ ਦੋ, ਫਿਰ ਮੈਂ ਉਸ ਵੇਲੇ ਮੈਂ ਜਵਾਨ ਸੀ ਤੇ ਮੈਂ ਕਹਾਣੀਆਂ ਲਿਖ ਰਿਹਾ ਸੀ ਬਜੁਰਗਾਂ ਦੀਆਂ, ਮੇਰੇ ਪਾਤਰ ਕਹਾਣੀਆਂ ਚ ਆਉਂਦੇ ਸੀ ਬਹੁਤ ਜ਼ਿਆਦਾ ਉਮਰ ਦੇ ਬਜੁਰਗ, ਤੇ ਮੇਰੇ ਦੋਸਤ ਕਹਿੰਦੇ ਹੁੰਦੇ ਯਾਰ ਤੂੰ ਜਵਾਨ ਹੈ ਤੂੰ ਕੁਝ ਪਿਆਰ ਦੀਆਂ ਕਹਾਣੀਆਂ ਕਿਉਂ ਨੀ ਲਿਖਦਾ, ਮੈਂ ਕਿਹਾ ਯਾਰ ਹੈ ਹੀ ਨੀ ਮੇਰੇ ਆਲੇ ਦੁਆਲੇ ਇਸ ਤਰ੍ਹਾਂ ਦਾ ਕੋਈ ਮਾਹੌਲ ਹੈ ਨੀ, ਤੇ ਮੈਂ ਉਸ ਕਿਸਮ ਦੀਆਂ ਕਹਾਣੀਆਂ ਸ਼ੁਰੂ ਚ ਲਿਖਣ ਲੱਗ ਪਿਆ।
0: ਜੀ, ਇਹ ਤੁਹਾਡੀ ਗੱਲ ਸਹੀ ਹੈ ਕਿ 1990 ਤੋਂ ਬਾਅਦ ਦੀ ਜਿਹੜੀ ਕਹਾਣੀ ਹੈ ਇਹ ਲਗਭਗ 25 ਸਾਲ, ਉਸ ਕਹਾਣੀ ਵਿਚ ਵੱਖੋ ਵੱਖਰੇ ਅਨੁਭਵਾਂ ਵਾਲੇ ਨੌਜਵਾਨ ਲੇਖਕਾਂ ਦਾ ਇੱਕ ਪੂਰਾ ਮਤਲਬ ਪੂਰ ਸਾਡੇ ਸਾਹਮਣੇ ਆਉਂਦਾ, ਤੁਸੀਂ ਵੀ ਉਹਨਾਂ ਵਿਚੋਂ ਇੱਕ ਸੀਗੇ, ਤੇ ਦਲਿਤ ਕਹਾਣੀ ਤੁਸੀਂ ਗੱਲ ਕੀਤੀ ਹੈ, ਤੁਹਾਡੀਆਂ ਕਈ ਕਹਾਣੀਆਂ ਆਦ ਡੰਕਾ ਹੈ, ਜੜਾਂ ਹੈ, ਕਸੂਰਵਾਰ ਹੈ, ਤੇ ਇਹਨਾਂ ਕਹਾਣੀਆਂ ਦੇ ਵਿਚ ਜਿਹੜਾ ਇੱਕ ਦਲਿਤ ਵਿਮਰਸ਼ ਹੈ ਉਹਦੀ ਜਿਹੜੀ ਸੁਰ ਹੈ ਉਹ ਬਹੁਤ ਸੰਵਾਦਕ ਕਿਸਮ ਦੀ ਹੈ, ਮਤਲਬ ਕਿ ਸਿਰਫ ਜਾਤੀ ਵਿਤਕਰੇ ਦੀ ਗੱਲ ਨਹੀਂ ਹੈ ਤੇ ਨਾ ਹੀ ਸਿਰਫ ਭੇਦਭਾਵ ਦੀ ਗੱਲ ਹੈ, ਸਗੋਂ ਤੁਸੀਂ ਦਲਿਤ ਦਰਸ਼ਨ ਦੀ ਗੱਲ ਕੀਤੀ ਹੈ, ਦਲਿਤ ਪਛਾਣ ਦੀ ਗੱਲ ਕੀਤੀ ਹੈ, ਦਲਿਤ ਰਾਜਨੀਤੀ ਦੀ ਗੱਲ ਕੀਤੀ ਹੈ, ਇਸ ਤਰ੍ਹਾਂ ਦੇ ਵਿਚਾਰ ਤੁਸੀਂ ਆਪਣੇ ਸਮਕਾਲੀ ਕਹਾਣੀਕਾਰਾਂ ਤੋਂ ਵੱਖਰੀ ਤਰ੍ਹਾਂ ਦੀ ਦਲਿਤ ਜਿਹੜੀ ਇੱਕ ਬਿਰਤਾਂਤ ਹੈ ਉਹ ਲੈ ਕੇ ਆਏ ਹੈ, ਇਸ ਦਾ ਸਰੋਤ ਕੀ ਹੈ ਤੁਹਾਡਾ?
1: ਬਹੁਤ ਸੋਹਣਾ ਸਵਾਲ ਹੈ ਤੁਹਾਡਾ। ਜਿਹੜਾ ਨਾ ਸੇਖੋ ਸਾਹਿਬ ਦੁਆਬੇ ਦਾ ਦਲਿਤ ਸਮਾਜ ਆ
0: ਜੀ,
1: ਉਹ ਮਾਝੇ ਤੋਂ, ਮਾਲਵੇ ਤੋਂ, ਪੁਆਧ ਤੋਂ ਬਿਲਕੁਲ ਵੱਖਰੀ ਕਿਸਮ ਦਾ।
0: ਬਿਲਕੁਲ ਠੀਕ।
1: ਤੇ ਜਿਹੜੇ ਦਲਿਤ ਸੀ, ਜਿਹੜਾ ਪਰਿਵਾਰ ਸੀ, ਜਿਹੜਾ ਮੇਰਾ ਪਿੰਡ ਸੀ ਉਹ ਨਿਰੋਲ ਦਲਿਤ ਲੋਕਾਂ ਦਾ ਪਿੰਡ ਸੀ। ਮੈਂ ਜਿਹੜੀ ਕੰਟਰਡਿਕਸ਼ਨ, ਜਿਹੜੀ ਜਾਤੀ ਕੰਟਰਡਿਕਸ਼ਨ ਜਿਹੜੀ ਮੈਂ ਦੇਖੀ ਨੀ
0: ਜੀ,
1: ਕਿਸਾਨੀ ਨਾਲ ਦਲਿਤਾਂ ਦਾ ਜਿਹੜਾ ਰਿਸ਼ਤਾ, ਖੇਤ ਮਜ਼ਦੂਰ ਦਾ ਜਿਹੜਾ ਰਿਸ਼ਤਾ ਆ ਉਹ ਮੈਂ ਦੇਖਿਆ ਨੀ, ਉਹਦਾ ਮੇਰਾ ਕੋਈ ਅਨੁਭਵ ਨਹੀਂ। ਮੈਂ ਉਹ ਜਿਹੜੇ ਨਾ ਉਹਨਾਂ ਦੀ ਆਪਣੀ ਕੰਟਰਡਿਕਸ਼ਨ ਹੈ ਜਿਹੜੀ ਆ, ਉਹ ਆਸ ਵਿਚ ਕਿਵੇਂ ਲੜਦੇ ਨੇ,
0: ਧਰਮ
1: ਦੇ ਤੌਰ ਤੇ ਕਿਵੇਂ ਵਿਖਰੇਵੇਂ ਨੇ ਉਹਨਾਂ ਦੇ, ਸਮਾਜਿਕ ਤੌਰ ਤੇ ਕਿਵੇਂ ਵਿਖਰੇਵੇਂ ਨੇ, ਤੇ ਉਹ ਮੈਂ ਗੱਲਾਂ ਕਹਾਣੀ ਚ ਲੈ ਕੇ ਆਇਆ,
0: ਉਹਨਾਂ ਦੇ
1: ਤੌਰ ਤੇ ਲੈ ਕੇ ਆਇਆ,
0: ਉਹਨਾਂ ਦੇ ਅੰਤਰ ਵਿਰੋਧ ਨੇ।
1: ਜੀ ਜੀ ਜੀ, ਜਿਵੇਂ ਫਾਰ ਐਗਜ਼ਾਮਪਲ ਤੁਸੀਂ ਠੇਡਾ ਕਹਾਣੀ ਦਾ ਜ਼ਿਕਰ ਕੀਤਾ, ਉਸ ਤੋਂ ਬਾਅਦ ਦੀ ਮੇਰੀ ਡਿਲੀਵਰੀ ਮੈਨ ਕਹਾਣੀ ਵਿੱਚ, ਉਹ ਤੋਂ ਪਹਿਲਾਂ ਮੈਂ ਇੱਕ ਜੜਾ ਕਹਾਣੀ ਦੀ ਗੱਲ ਕਰਨੀ ਚਾਹਣਾ।
0: ਠੀਕ ਹੈ।
1: ਜੜਾ ਕਹਾਣੀ ਵਿੱਚ ਮੈਂ ਰਵਿਦਾਸੀਆ ਧਰਮ ਨੂੰ ਜਿਹੜੇ ਲੋਕ ਨੇ ਉਹਨਾਂ ਦੀ ਜਿਹੜੀ ਕੰਟਰਡਕਸ਼ਨ ਨੂੰ ਪੇਸ਼ ਕੀਤਾ ਕਿ ਇੱਕ ਜਿਹੜਾ ਪਾਤਰ ਆ ਉਹ ਬੁੱਧ ਧਰਮ ਚ ਕਨਵਰਟ ਹੋ ਜਾਂਦਾ ਆ,
0: ਹੋ ਜਾਂਦਾ,
1: ਤੇ ਫਿਰ ਉਹ ਇਹਦੇ ਰਵਿਦਾਸ ਧਰਮ ਨੂੰ ਮੰਨਣ ਵਾਲੇ ਤੇ ਬੁੱਧ ਧਰਮ ਨੂੰ ਮੰਨਣ ਵਾਲੇ ਚ ਕਿਵੇਂ ਉਹਨਾਂ ਚ ਲੜਾਈ ਹੁੰਦੀ ਆ, ਕੰਟਰਡਕਸ਼ਨ ਹੁੰਦੀ ਆ, ਮੈਂ ਉਸ ਕਹਾਣੀ ਚ ਫੜਿਆ। ਪਰ ਉਹਦੇ ਵਿੱਚ ਮੈਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਬਈ ਧਰਮ ਤਬਦੀਲੀ ਦੇ ਨਾਲ ਬੰਦਾ ਜੜਾਂ ਨਾਲ ਟੁੱਟਦਾ ਨਹੀਂ,
0: ਨਹੀਂ ਟੁੱਟਦਾ।
1: ਉਸ ਤੋਂ ਅੱਗੇ ਜਿਹੜੀ ਠੇਡਾ ਕਹਾਣੀ ਹੈ, ਠੇਡਾ ਕਹਾਣੀ ਚ ਇਹ ਮੇਰੇ ਮਨ ਵਿੱਚ ਸੀ ਬਈ ਸਾਡੇ ਖਾਸ ਕਰਕੇ ਦੁਆਬੇ ਦੇ ਵਿੱਚ ਹੁਣ ਜਿਹੜਾ ਕਨਵਰਸ਼ਨ ਦਾ ਜਿਹੜਾ ਮੁੱਦਾ ਆ ਇੰਨਾ ਗੰਭੀਰ ਤਰੀਕੇ ਨਾਲ ਪਹਿਲਾਂ ਤਾਂ ਸਮਾਜ ਵਿੱਚ ਆਉਂਦਾ, ਫਿਰ ਇੱਕ ਪਰਿਵਾਰ ਵਿੱਚ ਆ ਜਾਂਦਾ।
0: ਜੀ,
1: ਪਰਿਵਾਰ ਵਿੱਚ ਅੱਗੇ ਇਹ ਆਉਂਦਾ ਵੀ ਇੱਕ ਬਾਪ ਤੇ ਬੇਟੇ, ਚਾਰ ਬੇਟੇ ਨੇ, ਸਾਰੇ ਚਾਰੇ ਜਿਹੜੇ ਆ ਵੱਖਰੇ ਵੱਖਰੇ ਡੇਰੇ ਨਾਲ ਧਰਮ ਨਾਲ ਜੁੜੇ
0: ਹੋਏ,
1: ਉਹਨਾਂ ਚ ਕੰਟਰਡਿਕਸ਼ਨ ਆ, ਉਹਨਾਂ ਚ ਰੋਟੀ ਬੇਟੀ ਦੀ ਸਾਂਝ ਨੀ ਹੈਗੀ,
0: ਸਾਂਝ ਨਹੀਂ।
1: ਮੈਂ ਇਹ ਚ ਤੱਕ ਆ ਗਈ ਕਨਵਰਸ਼ਨ, ਕਿੰਨੀ ਨਫ਼ਰਤ ਜਿਹੜੀ ਡੇਰੇ ਨੇ ਧਰਮ ਨੇ ਬੰਦੇ ਦੀ ਮਾਨਸਿਕਤਾ ਕਿਵੇਂ ਕਰਦੇ ਆ, ਮੈਂ ਉਹ ਇਸ ਕਹਾਣੀ ਵਿੱਚ ਪੇਸ਼ ਕੀਤੀ।
0: ਇਸ ਕਹਾਣੀ ਚ ਮੈਂ ਥੋੜਾ ਵਾਧਾ ਕਰਦੇ ਆ ਕਿ ਮਹਿੰਦਰੋ ਪਾਤਰ ਵੀ ਹੈ, ਜਿਹੜੀ ਤਿੰਨ ਭਰਾਵਾਂ ਦੀ ਇੱਕ ਭੈਣ ਹੈ, ਇੱਥੋਂ ਤੱਕ ਉਸ ਦਾ ਵੀ ਇੱਕ ਆਪਣਾ ਰਸਤਾ ਹੈ, ਕੋਈ ਆਪਣੇ ਡੇਰੇ ਵੱਲ ਹੈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਦਲਿਤ ਮੁਕਤੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਦਲਿਤ ਮੁਕਤੀ ਦਾ ਮਾਡਲ ਕੀ ਹੋਵੇ ਸਾਡੇ ਕੋਲ ਪੰਜਾਬੀ?
1: ਹੋਰ ਇਹ ਤੋਂ ਗੱਲ ਕਰਨੀ ਚਾਹੁੰਦਾ, ਜਦੋਂ ਮੈਂ ਇਹ ਕਹਾਣੀ ਲਿਖ ਰਿਹਾ ਸੀ
0: ਜੀ,
1: ਤੇ ਮੇਰੇ ਤੋਂ ਪਹਿਲਾਂ ਜਿਹੜੇ ਸੀ ਇਸ ਸਮਾਜ ਵਿਚ ਜਿਹੜੇ ਕਹਾਣੀਕਾਰ ਆਏ, ਜਤਜੀਤ ਆਇਆ, ਨਛੱਤਰ ਆਇਆ, ਪ੍ਰੇਮ ਰੇਮ ਆਇਆ, ਉਹਨਾਂ ਨੇ ਜਿਹੜੀ ਕਹਾਣੀ ਲਿਖੀ ਨਾ ਇਸ ਕਿਸਮ ਦੀ ਦਲਿਤ ਚੇਤਨਾ ਦੀ ਜਿਹੜੀ ਕਹਾਣੀ ਹੈ, ਉਹਨਾਂ ਨੇ ਜਿਹੜੀ ਹੈ ਆਪਾਂ ਕਹਿ ਸਕਦੇ ਹਾਂ ਉਹ ਜਿਹੜੀ ਸ਼ੋਸ਼ਣ ਵਾਲੇ ਕਿਸਾਨ ਸ਼ੋਸ਼ਣ ਕਰਦੇ ਨੇ ਉਹਨਾਂ ਦਾ
0: ਖੇਤਾ ਦੀ ਕਹਾਣੀ,
1: ਉਹ ਜਿਹੜੀ ਵਿਤਕਰੇ ਦੀ ਕਹਾਣੀ ਲਿਖੀ, ਮੈਂ ਉਹ ਤੋਂ ਹਟ ਕੇ
0: ਬਿਲਕੁਲ
1: ਇਹ ਆਪਣੀ ਕਿਸਮ ਦੀ ਕਹਾਣੀ ਲਿਖੀ।
0: ਠੀਕ ਹੈ,
1: ਇਸ ਕਿਸਮ ਦੀ ਮੈਂ ਇਹ ਅਚੇਤ ਤੌਰ ਤੇ ਮੈਂ ਇਹ ਲਿਖਿਆ।
0: ਬਿਲਕੁਲ, ਇਸੇ ਕਰਕੇ ਇੱਕ ਕਹਾਣੀਕਾਰ ਚਾਹੇ ਵਿਸ਼ਾ ਇੱਕ ਹੀ ਹੋਵੇ ਉਹ ਦੂਜੇ ਤੋਂ ਭਿੰਨ ਹੁੰਦਾ, ਜ਼ਰੂਰੀ ਨਹੀਂ ਕਿ ਇੱਕ ਵਿਸ਼ੇ ਦੇ ਦੋਨੋਂ ਕਹਾਣੀਕਾਰ ਇੱਕੋ ਜਿਹੇ ਐਂਗਲ ਤੋਂ ਲਿਖਦੇ ਆ, ਉਹਨਾਂ ਦਾ ਆਪੋ ਆਪਣਾ ਇੱਕ ਵੱਖਰੀ ਤਰ੍ਹਾਂ ਦਾ ਅਨੁਭਵ ਹੁੰਦਾ, ਵੱਖਰੀ ਉਹਨਾਂ ਦੀ ਇੱਕ ਸ਼ੈਲੀ ਹੁੰਦੀ ਹੈ। ਤੇ ਜਦੋਂ ਅਸੀਂ ਤੁਹਾਡੀਆਂ ਦਲਿਤ ਚਿੰਤਨ ਤੋਂ ਇਲਾਵਾ ਹੋਰ ਤੁਹਾਡੀਆਂ ਕਹਾਣੀਆਂ ਦੀ ਗੱਲ ਕਰਦੇ ਹਾਂ, ਤੁਸੀਂ ਮੱਧ ਵਰਗੀ ਜੀਵਨ ਦੀਆਂ ਜਿਹੜੀਆਂ ਵਿਸੰਗਤੀਆਂ ਹਨ ਉਹਨਾਂ ਨੂੰ ਬਹੁਤ ਖੂਬਸੂਰਤੀ ਨਾਲ ਪੇਸ਼ ਕੀਤਾ, ਤ੍ਰੇੜ ਕਹਾਣੀ ਹੈ ਤੁਹਾਡੀ ਇੱਕ, ਤੇ ਡਿਲੀਵਰੀ ਮੈਨ ਦੇ ਵਿੱਚ ਵੀ ਕੁਝ ਕਹਾਣੀਆਂ ਹੈ, ਰੰਗਾਂ ਦੀ ਸਾਂਝ ਐਟ ਸਮਾਜ ਵਿਗਿਆਨ ਇਹ ਕਹਾਣੀ ਹੈ। ਤੇ ਮੇਰਾ ਇਹ ਸਵਾਲ ਸੀ ਸਾਡੇ ਸਰੋਤਿਆਂ ਲਈ ਕਿ ਜਦੋਂ ਇੱਕ ਕਹਾਣੀਕਾਰ ਕਹਾਣੀ ਲਿਖਦਾ ਤੇ ਉਹਦੇ ਲਿਖਣ ਦਾ ਜਿਹੜਾ ਇੱਕ ਅਨੁਭਵ ਹੈ, ਤੁਸੀਂ ਕਿਹਾ ਕਿ ਤੁਸੀਂ ਅਚੇਤ ਅਨੁਭਵ ਲਿਆ, ਸੁਚੇਤ ਅਨੁਭਵ ਦਾ ਕਿੰਨਾ ਕੁ ਯੋਗਦਾਨ ਹੁੰਦਾ ਉਹਦੇ ਵਿੱਚ?
1: ਇਹ ਜਿਹੜਾ ਨਾ ਮੈਂ ਜਦੋਂ ਕੁੰਭੀ ਨਰਕ ਕਿਤਾਬ ਮੇਰੀ ਛਪ ਗਈ
0: ਜੀ,
1: ਮੈਂ ਮਹਿਸੂਸ ਕਰਨ ਲੱਗ ਪਿਆ ਵੀ ਮੇਰੇ ਕੋਲ ਜਿਹੜੇ ਦਲਿਤ ਅਨੁਭਵ ਸੀ ਨਾ ਉਹਦੇ ਸਰੋਤ ਸਾਰੇ ਮੁੱਕ ਗਏ।
0: ਮੁੱਕ ਗਏ, ਠੀਕ ਹੈ।
1: ਤੇ ਫਿਰ ਜਿਹੜਾ ਲੇਖਕ ਹੈ, ਕ੍ਰੀਏਟਰ ਬੰਦਾ ਆ, ਉਹ ਫਿਰ ਆਪਣੇ ਸੋਸਾਇਟੀ ਚ ਵਿਚਰਦਾ
0: ਜੀ,
1: ਵੱਖਰੇ ਵੱਖਰੇ ਜਿਹੜੇ ਕਰੈਕਟਰ ਲੱਭਦਾ
0: ਜੀ,
1: ਤੇ ਮੈਂ ਉਹ ਕਰੈਕਟਰ ਲੱਭੇ, ਕੁਝ ਪਾਤਰ ਲੱਭੇ, ਕੁਝ ਔਰਤਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ, ਉਹਦੀ ਮਾਨਸਿਕ ਕਿਸ ਤਰ੍ਹਾਂ ਜਿਹੜੀ ਬਣਤਰ ਆ, ਉਹਦੇ ਪਰਿਵਾਰਕ ਬਣਤਰ ਕਿਸ ਤਰ੍ਹਾਂ ਦੀ ਹੈ, ਉਹ ਮੈਂ ਇਸ ਤਰ੍ਹਾਂ ਦੇ ਜਿਹੜੇ ਕਰੈਕਟਰ ਲੱਭੇ ਤੇ ਮੈਂ ਕੁਝ ਕਹਾਣੀਆਂ ਦੀ ਸਿਰਜਣਾ ਕੀਤੀ। ਜਿਹੜੀ ਡਿਲੀਵਰੀ ਮੈਨ ਕਿਤਾਬ ਵਿੱਚ ਤੁਸੀਂ ਜਿਹੜਾ ਕਹਾਣੀਆਂ ਦਾ ਜ਼ਿਕਰ ਕੀਤਾ, ਖਾਸ ਕਰ ਜਿਹੜੀ ਤ੍ਰੇੜ ਆ, ਸ਼ਾਮ ਹੈ ਦੇ ਆਰ ਪਾਰ ਆ ਕਹਾਣੀਆਂ ਆ, ਤੇ ਉਸ ਤੋਂ ਇਲਾਵਾ ਇੱਕ ਹੋਰ ਕਹਾਣੀ ਹੈ ਉਹ ਵੀ ਇਸ ਤਰ੍ਹਾਂ ਦੀਆਂ ਖਾ, ਉਸ ਤੋਂ ਇਲਾਵਾ ਮੈਂ ਪਹਿਲਾਂ ਵੀ ਔਰਤ ਦੀਆਂ ਸਮੱਸਿਆਵਾਂ ਨੂੰ ਲੈ ਕੇ ਕਹਾਣੀਆਂ ਲਿਖੀਆਂ, ਪਰ ਉਹ ਕਹਾਣੀਆਂ ਨੇ ਦੱਬੀਆਂ ਗਈਆਂ
0: ਜੀ,
1: ਉਹ ਕਹਾਣੀਆਂ ਦਾ ਮੈਨੂੰ ਕਈ ਵਾਰ ਜ਼ਿਕਰ ਕਰਦਾ, ਮੈਂ ਕੀੜਾ ਕਹਾਣੀ ਹੈਗੀ ਮੇਰੀ ਉਹਦਾ ਜ਼ਿਕਰ ਹੁੰਦਾ ਆ, ਇੱਕ ਮਾਸਾਹਾਰੀ ਵੀ ਕਹਾਣੀ ਹੈ, ਇਸ ਕਿਸਮ ਦੀ ਕਹਾਣੀ ਹੈ ਜਿਹੜੀਆਂ ਔਰਤਾਂ ਦੀਆਂ ਵੱਖ ਵੱਖ ਜਿਹੜੀਆਂ ਉਹਦੀ ਮਾਨਸਿਕਤਾ ਜਿਹੜੀ ਹੈ ਕਿਸ ਤਰ੍ਹਾਂ ਡਿਸਟਰਬ ਹੁੰਦੀ ਹੈ, ਸਮਾਜ ਕਿਸ ਤਰ੍ਹਾਂ ਉਹ ਤੇ ਦਬਾਅ ਪਾਉਂਦਾ ਆ, ਉਹਨਾਂ ਦੀਆਂ ਵੱਖਰੀਆਂ ਵੱਖਰੀਆਂ ਜਿਹੜੀਆਂ ਪਰਤਾਂ ਨੂੰ ਮੈਂ ਇਹ ਕਹਾਣੀਆਂ ਚ ਪੇਸ਼ ਕੀਤਾ
0: ਜੀ ਜੀ ਜੀ। ਤੇ ਰਸੂਲਪੁਰੀ ਸਾਹਿਬ, ਤੁਸੀਂ ਇੱਕ ਇੰਟਰਵਿਊ ਦੇ ਵਿੱਚ ਕਿਤੇ ਕਿਹਾ ਸੀ ਕਿ ਜਿੰਨੀ ਮਾਨਤਾ ਪੰਜਾਬੀ ਦਲਿਤ ਕਹਾਣੀ ਨੂੰ ਹਿੰਦੀ ਤੇ ਹੋਰ ਭਾਰਤੀ ਭਾਸ਼ਾਵਾਂ ਚ ਮਿਲੀ ਹੈ
1: ਜੀ,
0: ਉਨੀ ਮਾਨਤਾ ਉਨੀ ਪ੍ਰਵਾਨਗੀ ਪੰਜਾਬੀ ਚ ਨਹੀਂ ਮਿਲੀ। ਮੈਂ ਪੁੱਛਣਾ ਚਾਹਨਾ ਕਿ ਤੁਸੀਂ ਕੁਛ ਆਲੋਚਨਾ ਤੋਂ ਜਾਂ ਕੁਛ ਪਾਠਕਾਂ ਤੋਂ ਇਸ ਤਰ੍ਹਾਂ ਦੀ ਉਮੀਦ ਰੱਖਦੇ ਆ ਕਿ ਉਨੀ ਮਾਨਤਾ ਸਾਨੂੰ ਪੰਜਾਬੀ ਚ ਕਿਉਂ ਨਹੀਂ ਮਿਲੀ?
1: ਦੇਖੋ, ਇਹ ਸਾਡੀ ਨਾ ਆਲੋਚਨਾ ਦੀ ਬਹੁਤ ਵੱਡੀ ਇੱਕ ਪ੍ਰੋਬਲਮ ਆ ਜਾਂਦੀ ਹੈ। ਆਲੋਚਕ ਜਦੋਂ ਨਾ ਮੋਹਰ ਲਾਉਂਦੇ ਆ
0: ਜੀ
1: ਵੀ ਆਹ ਕਹਾਣੀ ਇਸ ਤਰ੍ਹਾਂ ਦੀ ਲਿਖੂਗਾ, ਆਹ ਕਹਾਣੀ ਇਸ ਤਰ੍ਹਾਂ ਦੀ ਲਿਖੂਗਾ, ਇਹ ਜੇ ਦੂਜਾ ਗੈਰ ਦਲਿਤ ਲਿਖੇਗਾ
0: ਜੀ
1: ਉਹ ਗਲਤ ਕਹਾਣੀ ਬਾਰੇ ਲਿਖੇਗਾ ਤਾਂ ਉਹ ਬਹੁਤ ਕਮਾਲ ਦੀ ਹੋਏਗੀ,
0: ਮਤਲਬ ਆਲੋਚਨਾ ਦੀ ਇੱਕ
1: ਸਿਆਸਤ ਹੈ ਇਹ। ਮੰਨ ਲਓ ਜੇ ਉਹ ਲਿਖੇਗਾ, ਜੇ ਇੱਕ ਦਲਿਤ ਸਮਾਜ ਚੋਂ ਆਇਆ ਕਹਾਣੀਕਾਰ ਲਿਖੇਗਾ ਵੀ ਕਿਸਾਨੀ ਬਾਰੇ

0: ਹੈ ਜਾਂ ਹੋਰ ਸਮੱਸਿਆਵਾਂ ਬਾਰੇ ਸ਼ਹਿਰੀ ਮੱਧ ਵਰਗੀ ਬਾਰੇ ਹੈ ਉਹ ਕਹਾਣੀ ਵੀ ਲਿਖ ਸਕਦਾ ਉਹ
1: ਜੀ।
0: ਇਸ ਕਰਕੇ ਇਹ ਵੀ ਇੱਥੇ ਸਮੱਸਿਆ ਹੈਗੀ ਹੈ ਜਿਹੜੀਆਂ ਕੁਝ ਮੇਰੀਆਂ ਕਹਾਣੀਆਂ ਨਾ
1: ਜੀ
0: ਉਹ ਜਿੱਦਾਂ ਜੜਾ ਕਹਾਣੀ ਹੈ
1: ਜੀ
0: ਅਨੁਵਾਦ ਹੋ ਕੇ ਤੇ ਲੋਕ ਕਹਿੰਦੇ ਨੇ ਬਰਜੰਗ ਬਹਾਦਰ ਤਿਵਾੜੀ ਜਦੋਂ ਜਿਹੜਾ ਕਹਾਣੀ ਪੜ੍ਹਦਾ ਆ ਉਹ ਕਹਿੰਦਾ ਯਾਰ ਭਾਰਤ ਪੱਧਰ ਦੀ ਏਦਾਂ ਦੀ ਕਹਾਣੀ ਹੈ ਨੀ ਇਸ ਤਰ੍ਹਾਂ ਦੀ ਸਮਾਜ ਦੀ।
1: ਠੀਕ
0: ਹੈ, ਅਸੀਂ ਤਾਂ ਇਹ ਸੋਚਦੇ ਸੀ ਵੀ ਜਿਹੜੀ ਪੰਜਾਬ ਵਿੱਚ ਦਲਿਤ ਕਹਾਣੀ ਹੈ ਉਹ ਕਿਸਾਨੀ ਤੇ ਖੇਤ ਮਜ਼ਦੂਰਾਂ ਦੇ ਸ਼ੋਸ਼ਣ ਦੀ ਕਹਾਣੀ ਹੈ।
1: ਠੀਕ ਹੈ,
0: ਇਹ ਜਿਹੜੀ ਕਹਾਣੀ ਤੂੰ ਕਿੱਥੋਂ ਲੈ ਕੇ ਆਇਆ
1: ਜੀ?
0: ਇਸ ਕਿਸਮ ਦੀ ਜਿਹੜੀ ਕਹਾਣੀਆਂ ਦੀ ਜਿਹੜੀ ਚਰਚਾ ਜਾਂ ਗੰਭੀਰਤਾ ਆ ਉਹ ਜਿੰਨੀ ਚਰਚਾ ਹੋਣੀ ਚਾਹੀਦੀ ਸੀ ਉਹ ਹੋਈ ਨੀ,
1: ਪੰਜਾਬੀ ਵਿੱਚ ਉਹਦੀ ਘਾਟ ਰਹੀ ਹੈ।
0: ਘਾਟ ਰਹੀ ਹੈ
1: ਜੀ ਜੀ ਜੀ।
0: ਆਲੋਚਕ ਜਿਹੜੇ ਆ ਉਹ ਇਸ ਤਰ੍ਹਾਂ ਗੱਲਾਂ ਆਉਂਦੇ ਆ ਵੀ ਹਾਂ ਉਹਨਾਂ ਨੇ ਮਿੱਥ ਲਿਆ ਵੀ ਆ ਇਸ ਤਰ੍ਹਾਂ ਲਿਖੇਗਾ ਇਸ ਤਰ੍ਹਾਂ ਲਿਖੇਗਾ, ਉਹ ਬਸ ਥੋੜਾ ਜਿਹਾ ਜ਼ਿਕਰ ਕਰਦਾ ਵੀ ਚੰਗੀਆਂ ਕਹਾਣੀਆਂ ਦਾ ਉਹ ਜਿਹੜੀਆਂ ਜ਼ਿਕਰ ਨਹੀਂ ਕਰਦੇ।
1: ਇਸ ਦਾ ਇੱਕ ਕਾਰਨ ਸ਼ਾਇਦ ਇਹ ਵੀ ਹੋ ਸਕਦਾ ਕਿ ਪੰਜਾਬੀ ਦੀ ਆਲੋਚਨਾ ਉੱਪਰ ਜ਼ਿਆਦਾਤਰ ਮਾਰਕਸਵਾਦੀ ਆਲੋਚਨਾ ਦਾ ਬਹੁਤ ਅਸਰ ਰਿਹਾ, ਮਾਰਕਸਵਾਦੀ ਵਿਚਾਰ ਪੱਦਤੀ ਦਾ, ਤੇ ਮਾਰਕਸਵਾਦੀ ਦੀ ਵਿਚਾਰਧਾਰਾ ਹੈ ਉਹ ਬਹੁਤ ਉਦਾਸੀਨ ਰਹੀ ਹੈ ਦਲਿਤ ਚਿੰਤਨ ਪ੍ਰਤੀ। ਇਹ ਵੀ ਇੱਕ ਕਾਰਨ ਮੰਨਿਆ।
0: ਪ੍ਰਗਤੀਵਾਦੀ ਜਿਹੜੇ ਆਲੋਚਕ ਹੈ ਮਾਰਕਸਵਾਦੀ ਆਲੋਚਕ ਹੈ ਉਹਨਾਂ ਦੀ ਸੋਚ ਇਸ ਕਿਸਮ ਦੀ ਕਹਾਣੀ ਉਭਾਰਨੀ ਆ। ਮੰਨ ਲਓ ਜਿਹੜੀ ਸ਼ੋਸ਼ਣ ਦੀ ਕਹਾਣੀ ਹੈ, ਸਮਾਜ ਦੀ ਜਿਹੜੀ ਕੰਟਰਡਿਕਸ਼ਨ ਆ
1: ਜਮਾਤੀ ਤੌਰ ਤੇ,
0: ਜਿਹੜੀ ਕਹਾਣੀਕਾਰ ਜਿਹਨੂੰ ਜਮਾਤੀ ਤੌਰ ਤੇ ਪਾਤਰਾਂ ਨੂੰ ਪੇਸ਼ ਕਰਦਾ, ਅਸੀਂ ਉਹ ਕਿਸਮ ਦੀ ਕਹਾਣੀ ਉਭਾਰਨੀ ਆ, ਅਸੀਂ ਦੂਸਰੀ ਕਹਾਣੀ ਨਹੀਂ ਉਭਾਰਨੀ। ਇਸੇ ਕਰਕੇ ਜਿਹੜੀਆਂ ਦੂਸਰੀ ਕਿਸਮ ਦੀਆਂ ਕਹਾਣੀਆਂ ਉਹਨਾਂ ਨੇ ਉਭਾਰੀਆਂ ਨੀ, ਉਹਨਾਂ ਵੱਲ ਉਹ ਵੇਸਲੇ ਹੋ ਗਏ, ਉਹਨਾਂ ਵੱਲ ਦੇਖਿਆ ਨੀ ਉਹਨਾਂ ਨੇ
1: ਜੀ। ਪਰ ਇੱਕ ਜਿਹੜਾ ਮਨੁੱਖ ਦੀ ਆਰਥਿਕ ਤੇ ਸਮਾਜਿਕ ਜਿਹੜੀ ਜਿੱਲਤ ਹੈ ਉਹਦਾ ਭੇਦਭਾਵ ਹੈ ਉਹਦੇ ਮੁਕਤੀ ਦਾ ਇੱਕ ਮਾਡਲ ਸਾਨੂੰ ਜਾਤੀ ਤੇ ਜਮਾਤੀ ਜਿਹੜੀ ਸਾਡੀ ਦ੍ਰਿਸ਼ਟੀਕੋਣ ਹੈ ਉਹਦੀ ਸਾਂਝ ਵਿੱਚੋਂ ਵੀ ਤਲਾਸ਼ਿਆ ਜਾ ਰਿਹਾ ਕਿ ਜਾਤੀ ਤੌਰ ਤੇ ਜਮਾਤੀ ਤੌਰ ਤੇ ਜਿਹੜਾ ਵਿਤਕਰਾ ਹੋ ਰਿਹਾ ਜੇਕਰ ਮਾਰਕਸਵਾਦੀ ਵਿਚਾਰਧਾਰਾ ਤੇ ਅੰਬੇਦਕਰਵਾਦੀ ਵਿਚਾਰਧਾਰਾ ਦਾ ਇੱਕ ਸੁਮੇਲ ਹੋਵੇ ਤਾਂ ਕੀ ਤੁਸੀਂ ਮੰਨਦੇ ਹੋ ਕਿ ਇਹ ਵੀ ਇੱਕ ਮੁਕਤੀ ਦਾ ਮਾਡਲ ਹੋ ਸਕਦਾ?
0: ਮੇਰੀ ਇੱਕ ਇਸ ਕਿਸਮ ਦੀ ਕਹਾਣੀ ਧੂੜ ਹੈ,
1: ਧੂੜ
0: ਧੂੜ ਕਹਾਣੀ ਹੈ, ਉੱਤੇ ਚੰਮ ਫਿਲਮ ਵੀ ਬਣੀ ਹੈ
1: ਜੀ।
0: ਉਹ ਕਹਾਣੀ ਵਿੱਚ ਮੈਂ ਇਸ ਕਿਸਮ ਦਾ ਵਰਤਾਂਤ ਉਸ ਕੀਤਾ।
1: ਠੀਕ,
0: ਉਹ ਅੰਬੇਦਕਰ ਤੇ ਮਾਰਕਸ ਤੇ ਭਗਤ ਸਿੰਘ ਦੀ ਜਿਹੜੀ ਵਿਚਾਰਧਾਰਾ ਨੂੰ ਜੋੜ ਕੇ ਜੇ ਸਮਾਜ ਤਰੱਕੀ ਕਰ ਸਕਦਾ ਹੈ
1: ਜੀ,
0: ਮੈਂ ਇਸ ਕਿਸਮ ਦੀ ਜਿਹੜੀ ਇਸ ਧਾਰਨਾ ਨੂੰ ਉਸ ਕਹਾਣੀ ਚ ਲੈ ਕੇ
1: ਕੀਤਾ। ਠੀਕ ਹੈ, ਤੇ ਵੈਸੇ ਤੁਹਾਡੀਆਂ ਜਿਹਨਾਂ ਕਹਾਣੀਆਂ ਦਾ ਆਪਾਂ ਜ਼ਿਕਰ ਕਰਦੇ ਹਾਂ ਤੇ ਪੰਜਾਬ ਦੇ ਪ੍ਰਸੰਗ ਵਿੱਚ ਅਸੀਂ ਫਿਰ ਦੁਬਾਰਾ ਥੋੜਾ ਇੱਕ ਪ੍ਰਸ਼ਨ ਨੂੰ ਥੋੜਾ ਦੁਹਰਾ ਲਈਏ, ਉਹਦੇ ਵਿੱਚ ਵਾਧਾ ਕਰ ਲਈਏ। ਪੰਜਾਬ ਦੇ ਵਿੱਚ ਰਵਿਦਾਸ ਚਿੰਤਨ ਦੀ ਗੱਲ ਕਰਦੇ ਹਾਂ ਆਪਾਂ, ਸਿੱਖ ਲਹਿਰ ਦੀ ਗੱਲ ਕਰਦੇ ਹਾਂ, ਆ ਧਰਮ ਲਹਿਰ ਦੀ, ਇਹਦਾ ਇੱਕ ਆਪਣਾ ਇਤਿਹਾਸ ਹੈ ਇਹਨਾਂ ਵਿਚਾਰਕ ਪੱਧਤੀਆਂ ਦਾ। ਪਰ ਦੂਜੇ ਪਾਸੇ ਸਾਡਾ ਜਿਹੜਾ ਭਾਰਤੀ ਦਲਿਤ ਸਾਹਿਤ ਹੈ ਉਹਦੇ ਵਿੱਚ ਇੱਕ ਅੰਬੇਦਕਰ ਮਾਡਲ ਦਾ ਇੱਕ ਬਹੁਤ ਵੱਡਾ ਉਹਦਾ ਇੱਕ ਰੋਲ ਹੈ। ਪੰਜਾਬ ਦੇ ਪ੍ਰਸੰਗ ਦੇ ਵਿੱਚ ਸੁਰਪੁਰੀ ਸਾਹਿਬ ਕੀ ਹੋ ਸਕਦਾ ਜਿਸ ਨੂੰ ਅਸੀਂ ਦਲਿਤ ਸਾਹਿਤ ਦਾ ਇੱਕ ਮਾਡਲ ਮੰਨ ਸਕੀਏ ਕਿ ਇਹ ਮਾਡਲ ਹੈਗਾ ਜਿਹੜਾ ਕਿ ਦਲਿਤ ਮਨੁੱਖ ਦੀ ਮੁਕਤੀ ਦੇ ਲਈ ਸਹਾਇਕ ਹੋ ਸਕਦਾ?
0: ਦੇਖੋ ਜਿਹੜਾ ਕ੍ਰੀਏਟਿਵ ਬੰਦਾ ਹੁੰਦਾ ਨਾ, ਕਹਾਣੀਕਾਰ ਹੁੰਦਾ
1: ਜੀ,
0: ਇਹ ਕੁਝ ਹਿਸਟੋਰੀਅਨ
1: ਜੀ
0: ਉਹ ਇਹ ਮਾਡਲ ਬਣਾਉਣਗੇ ਤਿਆਰ
1: ਜੀ।
0: ਮੈਂ ਜਦੋਂ ਮੈਂ ਆਪਣੀ ਗੱਲ ਕਰਾਂ, ਮੈਂ ਤਾਂ ਜਿਹੜੀ ਸਮਾਜ ਨੂੰ ਦੇਖਿਆ
1: ਜੀ,
0: ਆਪਣੀ ਦ੍ਰਿਸ਼ਟੀ ਨਾਲ ਦੇਖਿਆ
1: ਜੀ,
0: ਤੇ ਮੈਂ ਸਮਝਿਆ ਵੀ ਇਸ ਨੂੰ ਇਸ ਐਂਗਲ ਤੋਂ ਮੈਂ ਸਮਝ ਸਕਦਾ
1: ਜੀ।
0: ਮੈਂ ਜਿਹੜੇ ਪਾਤਰ ਜਦੋਂ ਰੀਕ੍ਰੀਏਟ ਕਰਦਾ
1: ਜੀ,
0: ਸਮਾਜ ਚੋਂ ਪਾਤਰ ਚੱਕ ਕੇ ਆਪਣੇ ਕਮਰੇ ਚ ਲੈ ਕੇ ਆਉਣਾ
1: ਜੀ,
0: ਤੇ ਮੇਰੇ ਸਾਹਮਣੇ ਇੱਕ ਤਾਂ ਜਿਹੜੀ ਦ੍ਰਿਸ਼ਟੀ ਹੁੰਦੀ ਹੈ ਅੰਬੇਦਕਰ ਦੀ ਦ੍ਰਿਸ਼ਟੀ ਹੁੰਦੀ ਹੈ
1: ਜੀ,
0: ਤੇ ਮੇਰੇ ਪਾਤਰ ਆ ਗੋਤਾਂ ਦੇ ਨਾਲ ਆਉਂਦੇ ਨੇ
1: ਜੀ,
0: ਹੈ ਕਿ ਨਹੀਂ
1: ਜੀ।
0: ਫਿਰ ਉਹ ਜਿਹੜੇ ਸਮਾਜ ਵਿੱਚ ਜਿਸ ਤਰ੍ਹਾਂ ਉਹ ਵਿਚਰਦੇ ਨੇ ਕਹਾਣੀ ਚ ਮੈਂ ਪੇਸ਼ ਕਰਦਾ
1: ਜੀ,
0: ਤੇ ਉਹ ਤੁਸੀਂ ਸੂਤਰ ਉਹਦੇ ਸਮਝ ਸਕਦੇ ਹੋ ਵੀ ਜਿਹੜਾ ਅੰਬੇਦਕਰ ਦਾ ਜਿਹੜਾ ਥੌਟ ਆ
1: ਜੀ,
0: ਉਹਦੀ ਜਿਹੜੇ ਨਾ ਕੁਝ ਸੂਤਰ ਮੇਰੀਆਂ ਕਹਾਣੀ ਤੁਸੀਂ ਦੇਖ ਸਕਦੇ ਹੋ
1: ਜੀ।
0: ਫੋਰ ਐਗਜ਼ਾਮਪਲ ਸੁੱਕੀਆਂ ਪੁੰਨਾ ਜਿਹੜੀ ਕਹਾਣੀ ਹੈ ਜਾਂ ਆਦੀ ਡੰਕਾ ਕਹਾਣੀ ਹੈ, ਖੇਡਾਂ ਕਹਾਣੀ ਹੈ, ਉਹਦੇ ਜਿਹੜਾ ਨਾ ਵਿਚਾਰ ਹੁੰਦਾ
1: ਜੀ
0: ਉਹ ਸਿੱਧੇ ਤਰੀਕੇ ਨਾਲ ਨੀ ਆਉਂਦਾ
1: ਜੀ,
0: ਅਸੀਂ ਉਹ ਚ ਉਹਦੀਆਂ ਕੋਟੇਸ਼ਨਾਂ ਨੀ ਲੇਸਰੇਟਿਵ ਲਿਖ ਦੇ ਸਕਦੇ।
1: ਠੀਕ,
0: ਉਹ ਸਮਾਜ ਚੋਂ ਉਹ ਜਿਹੜਾ ਰਚਿਆ ਹੁੰਦਾ ਨਾ ਸਮਾਜ ਚ, ਉਹ ਜਿਹੜਾ ਪਾਤਰਾਂ ਦੀ ਜਿਹੜੀ ਸ਼ਕਲ ਘੜਦਾ, ਪਾਤਰਾਂ ਦਾ ਸੁਭਾਅ ਘੜਦਾ, ਕਹਾਣੀਕਾਰ ਨੇ ਉਹ ਸੁਭਾਅ ਤੇ ਕਰੈਕਟਰ ਨੂੰ ਪੇਸ਼ ਕਰਨਾ ਆਉਂਦਾ ਘਟਨਾਵਾਂ ਰਾਹੀਂ।
1: ਠੀਕ ਹੈ, ਠੀਕ ਹੈ, ਬਿਲਕੁਲ, ਮਤਲਬ ਕਿ ਕਹਾਣੀ ਦਾ ਵੀ ਇੱਕ ਅਵਚੇਤਨ ਹੈ
0: ਜੀ ਜੀ,
1: ਕਹਾਣੀ ਦੇ ਅਵਚੇਤਨ ਵਿੱਚ ਵੀ ਕਾਫੀ ਕੁਛ ਪਿਆ ਜਿਸ ਨੂੰ ਤਲਾਸ਼ਣਾ ਆਲੋਚਕ ਦਾ ਤੇ ਪਾਠਕ ਦਾ ਵੀ ਫਰਜ਼ ਹੈ
0: ਜੀ।
1: ਤੇ ਸੁਨਪ੍ਰੀਤ ਸਾਹਿਬ, ਤੁਹਾਡਾ ਜੋ ਕਹਾਣੀ ਸੰਗ੍ਰਹਿ ਡਿਲੀਵਰੀ ਮੈਨ ਆਇਆ ਸੀ, ਤੁਸੀਂ ਉਹਦੇ ਵਿਚ ਜਿਹੜੀ ਮਸਨੂਈ ਬੌਧਿਕਤਾ ਹੈ ਉਹਦੀ ਗੱਲ ਕੀਤੀ ਹੈ ਤੇ ਕੁਛ ਜਿਹੜੀਆਂ

0: ਦਲਿਤ ਵਰਗਾਂ ਦੇ ਅੰਤਰ ਵਿਰੋਧਾਂ ਦੀ ਗੱਲ ਕੀਤੀ ਹੈ। ਇਸ ਕਹਾਣੀ ਸੰਗ੍ਰਹਿ ਨੂੰ ਇੱਕ ਜਿਹੜਾ ਪੰਜਾਬੀ ਸਾਹਿਤ ਦੇ ਖੇਤਰ ਵਿਚ ਬਹੁਤ ਵੱਡਾ ਇਨਾਮ ਮੰਨਿਆ ਜਾਂਦਾ ਉਹ ਹੈ ਢਾਹਾਂ ਪੁਰਸਕਾਰ
1: ਜੀ।
0: ਉਹ ਇਨਾਮ ਤੁਹਾਡੀ ਇਸ ਪੁਸਤਕ ਨੂੰ ਆਉਣ ਵਾਲੇ ਦਿਨਾਂ ਵਿਚ ਦਿੱਤਾ ਜਾ ਰਿਹਾ ਕੈਨੇਡਾ ਦੀ ਧਰਤੀ ਤੇ। ਇਸ ਤੋਂ ਬਾਅਦ ਭਾਸ਼ਾ ਵਿਭਾਗ ਵੱਲੋਂ ਵੀ ਇਸੇ ਪੁਸਤਕ ਨੂੰ ਬਿਹਤਰੀਨ ਕਹਾਣੀ ਦੀ ਪੁਸਤਕ ਵਜੋਂ ਸਨਮਾਨਿਤ ਕੀਤਾ ਜਾ ਰਿਹਾ। ਇਹਨਾਂ ਲਈ ਅਸੀਂ ਤੁਹਾਨੂੰ ਮੁਬਾਰਕਬਾਦ ਦਿੰਦੇ ਹਾਂ। ਤੇ ਇੱਕ ਸਾਡਾ ਸਵਾਲ ਇਹ ਹੈ ਸਾਡੇ ਸਰੋਤਿਆਂ ਲਈ ਕੀ ਜਿਹੜੇ ਇਨਾਮ ਸਨਮਾਨ ਹੈ ਉਹ ਲੇਖਕ ਲਈ ਲਾਜ਼ਮੀ ਹੁੰਦੇ ਹੈ?
1: ਦੇਖੋ, ਮੈਂ ਉੱਥੇ ਕੈਨੇਡਾ ਵੀ ਇੱਕ ਇੰਟਰਵਿਊ ਨਵਜੋਤ ਨੇ ਕੀਤੀ ਸੀ ਮੇਰੇ ਨਾਲ, ਤੇ ਉਸ ਚ ਵੀ ਮੈਂ ਕਿਹਾ ਸੀ ਵੀ ਜਿਹੜੇ ਇਨਾਮ ਸਨਮਾਨ ਜੇ ਉਹ ਲੇਖਕ ਨੂੰ ਊਰਜਾ ਦਿੰਦੇ ਨੇ
0: ਜੀ,
1: ਲੇਖਕ ਨੂੰ ਊਰਜਾ ਦਿੰਦੇ ਨੇ, ਇਹ ਇਨਾਮ ਸਨਮਾਨ ਉਦੋਂ ਮਿਲਣੇ ਚਾਹੀਦੇ ਆ
0: ਜੀ
1: ਵੀ ਜਦੋਂ ਉਹਦਾ ਕੰਮ ਹੋਵੇ, ਬੋਲੇ ਉਹਦਾ ਕੰਮ
0: ਜੀ, ਜਦੋਂ ਉਸਦੇ ਯੋਗ
1: ਉਹਦੇ ਯੋਗ ਹੋਵੇ ਫਿਰ ਇਨਾਮ ਮਿਲਣ ਤਾਂ ਉਹ ਲੈ ਲੈਣੇ ਚਾਹੀਦੇ ਆ
0: ਜੀ।
1: ਕਈ ਵਾਰ ਏਦਾਂ ਹੁੰਦਾ ਵੀ ਜਦੋਂ ਬਹੁਤ ਲਿਖਦਾ ਲੇਖਕ ਉਹਨੂੰ ਕੋਈ ਇਨਾਮ ਹੀ ਨੀ ਮਿਲਦਾ, ਉਹਦੇ ਉਹਨੂੰ ਕੋਈ ਲਿਖਦਾ ਹੀ ਨਹੀਂ, ਉਹ ਸਾਡਾ ਪਿਆ ਹੋ ਜਾਂਦਾ ਘਰ ਬਹਿ ਜਾਂਦਾ
0: ਜੀ।
1: ਉਹਨੇ ਕੁਝ ਲਿਖਣਾ ਹੁੰਦਾ ਹੈ, ਜਦੋਂ ਕੋਈ ਇਨਾਮ ਉਹਨੂੰ ਮਿਲ ਜਾਂਦਾ ਹੈ ਤੇ ਊਰਜਾ ਜਿਹੜੀ ਹੈ ਉਹਦੇ ਅੰਦਰ ਨਵੀਂ ਊਰਜਾ ਪੈਦਾ ਹੁੰਦੀ ਹੈ। ਇਹ ਡਿਲੀਵਰੀ ਮੈਨ ਜਿਹੜੀ ਨਾ ਕਿਤਾਬ ਜਿਹਨੂੰ ਅਵਾਰਡ ਮਿਲਿਆ
0: ਜੀ,
1: ਇਹਨੇ ਮੇਰੀ ਜਿਹੜੀ ਇੱਕ ਮਿੱਥ ਬਣੀ ਹੋਈ ਸੀ ਵੀ ਇਹ ਦਲਿਤ ਕਹਾਣੀ ਲਿਖਦਾ
0: ਜੀ,
1: ਉਹਨੂੰ ਵੀ ਤੋੜਿਆ
0: ਤੋੜਿਆ।
1: ਇਹਦੇ ਵਿੱਚ ਵੱਖਰੀ ਕਿਸਮ ਦੀ ਜਿਹੜੀਆਂ ਕਹਾਣੀਆਂ ਤੁਹਾਨੂੰ ਪੜ੍ਹਨ ਨੂੰ ਮਿਲੇਗੀਆਂ
0: ਜੀ,
1: ਇਹ ਵੱਖਰੇ ਜਿਹੜੇ ਸਬਜੈਕਟ ਮਿਲਣਗੇ, ਵੱਖਰੇ ਨਵੀਂ ਔਰਤ ਮਿਲੇਗੀ
0: ਜੀ,
1: ਨਵੀਂ ਔਰਤ, ਆਧੁਨਿਕ ਔਰਤ ਮਿਲੇਗੀ, ਨਵਾਂ ਜਿਹੜਾ ਮਨੁੱਖ ਆ ਉਹ ਤੁਸੀਂ ਇਸ ਕਹਾਣੀ ਵਿੱਚ ਪੇਸ਼ ਕਰੋਗੇ
0: ਜੀ। ਖਾਸ ਤੌਰ ਤੇ ਜਿਹੜੀ ਔਰਤ ਘਰ ਦੀ ਥਾਂ ਫਲੈਟ ਵਿੱਚ ਰਹਿੰਦੀ
1: ਜੀ ਜੀ,
0: ਸੋ ਫਲੈਟ ਦਾ ਜਿਹੜਾ ਸੰਕਲਪ ਹੈ ਉਹ ਪਹਿਲੀ ਕਹਾਣੀ ਵਿੱਚ ਬਹੁਤ ਖੂਬਸੂਰਤੀ ਨਾਲ ਪੇਸ਼ ਕੀਤਾ ਹੋਇਆ। ਸੁਰਬੀਰ ਸਾਹਿਬ, ਇੱਕ ਸਾਡਾ ਸਵਾਲ ਤੁਹਾਡਾ ਕਹਾਣੀ ਧਾਰਾ ਮੈਗਜ਼ੀਨ ਸੰਬੰਧੀ ਹੈ, ਤੁਸੀਂ ਲੰਬੇ ਸਮੇਂ ਤੋਂ ਇਸਦੀ ਸੰਪਾਦਨਾ ਕਰ ਰਹੇ ਹੋ, ਕੀ ਤੁਹਾਨੂੰ ਲੱਗਦਾ ਕਿ ਅੱਜ ਕੱਲ ਦੇ ਸਮੇਂ ਵਿੱਚ ਨੌਜਵਾਨ ਪੀੜ੍ਹੀ ਇਹਨਾਂ ਮੈਗਜ਼ੀਨਾਂ ਤੋਂ ਪੁਸਤਕਾਂ ਤੋਂ ਟੁੱਟ ਰਹੀ ਹੈ?
1: ਦੇਖੋ, ਕਿਤਾਬ ਦਾ ਮੈਗਜ਼ੀਨਾਂ ਦਾ ਜਿਹੜੇ ਰਹਿੰਦੇ ਹੋ
0: ਜੇ
1: ਮਰਦੇ ਨੀ, ਮਰਨਗੇ ਨੀ, ਜੇ ਪਾਠਕ ਘਟਦੇ ਆ ਵੱਧਦੇ ਆ, ਇਹ ਵੱਧਦੇ ਘਟਦੇ ਰਹਿੰਦੇ ਆ। ਮੈਂ ਮੈਗਜ਼ੀਨ ਰਾਹੀਂ ਮੇਰੀ ਇਹੀ ਕੋਸ਼ਿਸ਼ ਹੈ ਵੀ ਮੈਂ ਚੰਗੀ ਕਹਾਣੀ ਲੈ ਕੇ ਆਵਾਂ ਪਾਠਕ ਰਾਹੀਂ ਪਾਠਕ ਵਿੱਚ, ਤੇ ਨਾਲ ਕਹਾਣੀ ਦਾ ਕਹਾਣੀ ਤੇ ਗਲਪ ਤੇ ਇੱਕ ਡਿਬੇਟ ਪੈਦਾ ਕਰਾਂ।
0: ਤੁਸੀਂ ਕਾਫੀ
1: ਡਿਬੇਟ ਪੈਦਾ ਕਰਾਂ ਤਾਂ ਕਿ ਇੱਕ
0: ਤੁਸੀਂ ਇਸ ਕੋਸ਼ਿਸ਼ ਕਾਫੀ ਕਾਮਯਾਬ ਹੋ, ਕਿਉਂਕਿ ਤੁਸੀਂ ਨਵੇਂ ਕਹਾਣੀਕਾਰਾਂ ਨੂੰ ਵੀ ਇੱਕ ਮੰਚ ਦਿੱਤਾ ਤੇ ਵੱਖ ਵੱਖ ਗੋਸ਼ਟੀਆਂ ਨੂੰ ਰਿਕਾਰਡ ਕਰਕੇ ਉਹਦੇ ਵਿੱਚ ਪ੍ਰਕਾਸ਼ਿਤ ਕੀਤਾ, ਤੇ ਹੁਣ ਆਖਰ ਦੇ ਵਿੱਚ ਸਾਡੇ ਸਿਰਜਣਾ ਪ੍ਰੋਗਰਾਮ ਦੇ ਤਹਿਤ ਸਾਡੇ ਜਿਹੜੇ ਸਰੋਤੇ ਆ ਉਹਨਾਂ ਨੂੰ ਇੱਕੋ ਹੀ ਸੰਦੇਸ਼ ਤੁਸੀਂ ਕੀ ਦੇਣਾ ਚਾਹੁੰਦੇ ਹੋ ਸਾਹਿਤ ਦੇ ਪ੍ਰਸੰਗ ਵਿੱਚ?
1: ਪਾਠਕਾਂ ਨੂੰ ਤਾਂ ਇਹੀ ਸੰਦੇਸ਼ ਹੈ ਬਈ ਉਹ ਚੰਗਾ ਸਾਹਿਤ ਪੜ੍ਹਨ
0: ਜੀ,
1: ਤੇ ਜਿਹੜੀ ਕਿਤਾਬ ਉਹਨਾਂ ਨੂੰ ਚੰਗੀ ਲੱਗਦੀ ਹੈ ਉਹ ਜੋ ਜ਼ਰੂਰ ਪੜ੍ਹਨ,
0: ਉਹਦਾ ਪ੍ਰਤੀਕਰਮ ਵੀ,
1: ਉਹਦਾ ਪ੍ਰਤੀਕਰਮ ਖਾਣ, ਖਾਸ ਕਰਕੇ ਜਿਹੜੀ ਹੁਣ ਡਿਲੀਵਰੀ ਮੈਨ ਆ ਉਹ ਤਾਂ ਤਕਰੀਬਨ ਪਾਠਕਾਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ। ਕੁਝ ਵੱਡੇ ਲੋਕਾਂ ਨੇ ਇੱਕ ਮੇਰੇ ਤੇ ਮੋਹਰ ਲਾਤੀ ਹੈ ਵੀ ਇਹ ਕਿਤਾਬ ਚੰਗੀ ਹੈ
0: ਜੀ,
1: ਇਹ ਪੜ੍ਹਨੀ ਚਾਹੀਦੀ ਹੈ
0: ਜੀ,
1: ਤੇ ਮੈਂ ਵੀ ਕਹਿੰਦਾ ਵੀ ਉਹ ਵਿਦਵਾਨਾਂ ਨੇ ਜਿਹੜੀ ਮੋਹਰ ਦੇ ਦਿੱਤੀ ਉਹ ਜ਼ਰੂਰ ਪੜ੍ਹਨ, ਡਿਲੀਵਰੀ ਮੈਨ ਤਾਂ ਘੱਟੋ ਘੱਟ ਜ਼ਰੂਰ ਪੜ੍ਹਨ, ਹੋਰ ਵੀ ਚੰਗਾ ਜਿਹੜਾ ਸਾਹਿਤ ਜ਼ਰੂਰ ਪੜ੍ਹਨ।
0: ਮਤਲਬ ਉਸ ਮੋਹਰ ਦੇ ਨਾਲ ਤੁਹਾਡੀ ਜ਼ਿੰਮੇਵਾਰੀ ਹੋਰ ਵੱਧ ਗਈ ਹੈ?
1: ਵੱਧ ਗਈ, ਬਿਲਕੁਲ।
0: ਰਸੂਲਪੁਰੀ ਸਾਹਿਬ, ਤੁਸੀਂ ਸਾਡੇ ਸਟੂਡੀਓ ਵਿਚ ਵਿਸ਼ੇਸ਼ ਤੌਰ ਤੇ ਪਧਾਰੇ, ਸਾਡੇ ਸਰੋਤਿਆਂ ਨਾਲ ਆਪਣੀ ਕਹਾਣੀ ਦੀ ਰਚਨਾ ਪ੍ਰਕਿਰਿਆ ਬਾਰੇ, ਪੰਜਾਬੀ ਕਥਾ ਪਰੰਪਰਾ ਬਾਰੇ ਬਹੁਤ ਮੁੱਲਵਾਨ ਗੱਲਾਂ ਕੀਤੀਆਂ। ਤੁਹਾਡਾ ਸਾਡੇ ਸਟੂਡੀਓ ਵਿਚ ਆਉਣ ਤੇ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ।
1: ਧੰਨਵਾਦ ਜੀ, ਤੁਹਾਡਾ ਵੀ ਬਹੁਤ ਬਹੁਤ।
2: ਸਾਮਨ, ਹੁਣੇ ਤੁਸੀਂ ਸਮਾਪਤ ਫਰਮਾ ਰਹੇ ਸੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਤਹਿਤ ਕਹਾਣੀਕਾਰ ਭਗਵੰਤ ਰਸੂਲਪੁਰੀ ਦੇ ਨਾਲ ਹੋਈ ਇਕ ਮੁਲਾਕਾਤ। ਸਾਮਨ ਵਧਦਿਆਂ ਇਦਾਂ ਹੀ ਆਪਣੇ ਅਗਲੇ ਸਿਲਸਿਲੇ ਵੱਲ। ਸਾਡਾ ਅਗਲਾ ਸਿਲਸਿਲਾ ਪੰਜਾਬੀ ਫਿਲਮ ਮਿਊਜ਼ਿਕ। ਇਸ ਸਿਲਸਿਲੇ ਦੇ ਤਹਿਤ ਸਭ ਤੋਂ ਪਹਿਲਾਂ ਸਾਮਨ ਆਓ ਸਮਾਪਤ ਫਰਮਾਉਂਦਿਆਂ ਮੁਹੰਮਦ ਰਫੀ ਦੀ ਆਵਾਜ਼ ਦੇ ਵਿਚ ਇਸ ਗੀਤ।

ਮੁਹੰਮਦ ਰਫੀ ਦੀ ਆਵਾਜ਼ ਦੇ ਵਿਚ ਸਾਹਮਣੇ ਹੁਣੇ ਤੁਸੀਂ ਇਹ ਗੀਤ ਸੁਣਿਆ। ਫਿਲਮ ਸੀ ਕਣਕਾਂ ਦੇ ਓਲੇ। 1971 ਦੇ ਵਿਚ ਇਹ ਫਿਲਮ ਆਈ ਸੀ। ਇਸ ਫਿਲਮ ਦੇ ਮਿਊਜ਼ਿਕ ਡਾਇਰੈਕਟਰ ਨੇ ਸਪਨ ਤੇ ਜਗਮੋਹਨ ਤੇ ਇਸ ਗੀਤ ਨੂੰ ਲਿਖਿਆ ਨਕਸ਼ ਲਾਲਪੁਰੀ ਨੇ। ਪੰਜਾਬੀ ਫਿਲਮ ਸੰਗੀਤ ਦਾ ਸਿਲਸਿਲਾ ਚੱਲ ਰਿਹਾ ਸਾਹਮਣੇ। ਅਗਲਾ ਗੀਤ ਮੋਹਿੰਦਰ ਕਪੂਰ ਤੇ ਊਸ਼ਾ ਮੰਗੇਸ਼ਕਰ ਦੀ ਆਵਾਜ਼ ਦੇ ਵਿਚ ਆਓ ਸੁਣਦੇ ਹਾਂ।

ਮਹਿੰਦਰ ਕਪੂਰ ਤੇ ਉਸ਼ਾ ਮੰਗੇਸ਼ਕਰ ਦੀ ਆਵਾਜ਼ ਦੇ ਵਿਚ ਸ਼ਾਮਿਲ ਹੋਣੇ ਤੁਸੀਂ ਇਹ ਗੀਤ ਸੁਣਿਆ। 1978 ਦੇ ਵਿਚ ਆਈ ਫਿਲਮ ਜਿੰਦੜੀ ਯਾਰ ਦੀ ਏ, ਉਸ ਫਿਲਮ ਦੇ ਵਿਚੋਂ ਲਿਆ ਗਿਆ ਗੀਤ ਸੀ। ਇਸ ਗੀਤ ਨੂੰ ਕੰਪੋਜ਼ ਕੀਤਾ ਸੁਰਿੰਦਰ ਕੋਹਲੀ ਨੇ ਤੇ ਲਿਖਿਆ ਮਹਿੰਦਰ ਦਹਿਲਵੀ ਨੇ। ਇਸ ਦੇ ਨਾਲ ਪ੍ਰੋਗਰਾਮ ਦੇ ਵਿਚ ਅਗਲਾ ਗੀਤ ਮੁਹੰਮਦ ਰਫੀ ਤੇ ਲਤਾ ਮੰਗੇਸ਼ਕਰ ਦੀ ਆਵਾਜ਼ ਵਿਚ।

0: ਮੁਹੰਮਦ ਰਫੀ ਤੇ ਲਤਾ ਮੰਗੇਸ਼ਕਰ ਦੀ ਆਵਾਜ਼ਾਂ ਦੇ ਵਿਚ ਤੁਸੀਂ ਇਕ ਗੀਤ ਸੁਣਿਆ, ਪਿਆਰ ਦੇ ਭੁਲੇਖੇ। ਫਿਲਮ ਸੀ ਗੁੱਡੀ 1961 ਦੀ ਇਹ ਫਿਲਮ। ਇਸ ਗੀਤ ਦੇ ਮਿਊਜ਼ਿਕ ਡਾਇਰੈਕਟਰ ਸਨ ਹੰਸਰਾਜ ਬਹਿਲ ਤੇ ਬਹੁਤ ਹੀ ਖੂਬਸੂਰਤ ਗੀਤ ਲਿਖਿਆ ਸੀ ਵਰਮਾ ਮਲਿਕ ਨੇ। ਸਾਮਿਨ, ਪ੍ਰੋਗਰਾਮ ਚੱਲ ਰਿਹਾ ਪੰਜਾਬੀ ਫਿਲਮ ਮਿਊਜ਼ਿਕ, ਤੁਸੀਂ ਸਮਾਤ ਫਰਮਾ ਰਹੇ ਹੋ ਵੱਖੋ ਵੱਖ ਫਿਲਮਾਂ ਦੇ ਗੀਤ। ਅਗਲਾ ਗੀਤ ਫਿਲਮ ਜੀ ਆਇਆਂ ਨੂੰ, ਆਵਾਜ਼ ਹਰਭਜਨ ਮਾਨ।
1: ਜਿਨ੍ਹਾਂ ਦੇ ਹੱਡੀ ਰਚਿਆ

ਹੁਣ ਜੀ ਆਇਆਂ ਨੂੰ ਦੇ ਵਿੱਚੋਂ ਲਿਆ ਗਿਆ ਇਹ ਹੁਣੇ ਤੁਸੀਂ ਇਹ ਗੀਤ ਸੁਣਿਆ ਵਾਸੀ ਹਰਭਜਨ ਮਾਨ ਇਸ ਗੀਤ ਨੂੰ ਸੰਗੀਤਮਈ ਕੀਤਾ ਜੈਦੇਵ ਕੁਮਾਰ ਨੇ ਤੇ ਇਸ ਗੀਤ ਨੂੰ ਲਿਖਿਆ ਬੱਬੂ ਸਿੰਘ ਮਾਨ ਨੇ ਸਾਹਮਣ ਵੱਧਦੇ ਹਾਂ ਇਸੇ ਤਰ੍ਹਾਂ ਆਪਣੇ ਅਗਲੇ ਸਿਲਸਿਲੇ ਦੇ ਵਿਚ ਸਾਡਾ ਅਗਲਾ ਸਿਲਸਿਲਾ ਫਿਲਮ ਗੋਰਿਆਂ ਨੂੰ ਦਫਾ ਕਰੋ ਦੇ ਵਿਚੋਂ ਲਿਆ ਗਿਆ ਇਹ ਗੀਤ ਤੇ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਕਰਮਜੀਤ ਅਨਮੋਲ ਨੇ।

ਹਾਂ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਦੇਸ਼ ਪੰਜਾਬ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਇਹ ਪੰਜਾਬੀ ਸੇਵਾ ਹੈ ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ

0: ਬਲਸਾਓ ਧਾਰੀਓ
1: ਲੰਘਿਓ ਜੀ, ਲੰਘਿਓ ਬੱਚਿਆਂ ਵਾਲਿਓ, ਕਮਲ ਜੀ ਲੰਘਿਓ ਜੀ,
0: ਆ ਗਏ ਜੀ। ਜੈ ਹਿੰਦ ਕਬੂਲ ਕਰੋ ਜੀ।
1: ਜੈ ਹਿੰਦ ਜੀ, ਜੈ ਹਿੰਦ ਜੀ। ਕਮਲ ਜੀ ਹੋਰ ਸੁਣਾਓ, ਕੀ ਹਾਲ ਚਾਲ ਹੈ ਤੁਹਾਡਾ?
0: ਬਸ ਕੀ ਦੱਸੀਏ ਜੀ, ਹਾਲ ਚਾਲ ਤਾਂ ਠੀਕ ਹੀ ਆ।
1: ਕੀ ਗੱਲ ਹੋ ਗਈ, ਤੁਸੀਂ ਭਾਦੋ ਦੇ ਮਹੀਨੇ ਸ਼ਰਾਬਾਂ ਵਿਚ ਭੇਜੇ ਆ ਰਹੇ ਹੋ?
0: ਬਸ ਤੁਹਾਨੂੰ ਪਤਾ ਜੀ, ਭਾਦੋ ਮਹੀਨਾ ਹੀ ਏਦਾਂ ਦਾ
1: ਜੀ,
0: ਜਿੱਥੇ ਇੱਥੇ ਤੁਹਾਨੂੰ ਖਾਣ ਨੂੰ ਮਾਲ ਪੂੜੇ ਮਿਲਦੇ ਆ, ਖੀਰ ਮਿਲਦੀ ਆ
1: ਜੀ,
0: ਤੇ ਨਾਲ ਦੀ ਨਾਲ ਖੱਜਲ ਖੁਆਰੀ ਵੀ ਮਿਲੀ ਜਾਂਦੀ ਆ।
1: ਉਹਨਾਂ ਸਿਆਣਿਆਂ ਨੇ ਕਿਹਾ ਕਿ ਭਾਦੋ ਦਾ ਮਾਰਿਆ ਜਿਹੜਾ ਜੱਟਿਆ ਨਾ, ਉਹ ਸਾਲ ਹੋ ਜਾਂਦਾ। ਤੁਸੀਂ ਦੇਖ ਲੋ, ਮੀਂਹ ਬੇਟਾਇਮਾ ਪੈ ਰਿਹਾ,
0: ਬਿਲਕੁਲ
1: ਕੱਪੜੇ ਵੀ ਤੁਹਾਡੇ ਭਿੱਜ ਗਏ ਆ, ਤੇ ਤੁਸੀਂ ਪਰ ਤੁਹਾਡਾ ਪਿਆਰ ਇੰਨਾ, ਤੁਸੀਂ ਬੈਠੇ ਵਿਚ ਵੀ ਆਉਣਾ ਸੀਗਾ।
0: ਬਿਲਕੁਲ ਬਿਲਕੁਲ,
1: ਡਿੱਗੇ ਡੋਲੇ ਖਾਂਦੇ ਤੁਸੀਂ ਪਹੁੰਚ ਗਏ, ਦੇਖ ਲੋ ਸਾਡੇ।
0: ਮੈਂ ਕਿਹਾ ਮੈਂ ਨਦੀਆਂ ਚੀਰਦੀ ਆਵਾਂ।
1: ਬਿਲਕੁਲ ਜੀ ਬਿਲਕੁਲ। ਅੱਛਾ ਕਮਲ ਜੀ, ਗੱਲ ਇਹ ਆ ਕਿ ਬਰਸਾਤ ਜਿਹੜੀ ਪੈਂਦੀ ਆ ਨਾ ਭਾਦੋ ਦੇ ਮਹੀਨੇ ਵਿਚ,
0: ਤੁਹਾਨੂੰ
1: ਵੀ ਪਤਾ ਆ, ਹੁਣ ਪਾਣੀ ਜਿਹੜਾ ਆ ਉਹ ਮੱਲੋ ਮੱਲੀ ਇਕੱਠਾ ਹੋ ਜਾਂਦਾ, ਚਾਹੇ ਉਹ ਤੁਸੀਂ ਦੇਖੋ ਵੀ ਸੜਕਾਂ ਤੇ ਹੋਵੇ, ਸੜਕਾਂ ਦੇ ਕੰਢਿਆਂ ਤੇ ਹੋਵੇ, ਘਰਾਂ ਵਿਚ ਹੋਵੇ।
0: ਬਿਲਕੁਲ।
1: ਸੋ ਇਹ ਆਪਾਂ ਇਹ ਆਪਣੇ ਜਿਹੜੇ ਸਰੋਤੇ ਆ ਉਹਨਾਂ ਨੂੰ ਦੱਸਣਾ ਚਾਹਵਾਂਗੇ ਕਿ ਪਾਣੀ ਜਿਹੜਾ ਉਹ ਛੇਤੀ ਕਿਤੇ ਇਕੱਠੇ ਨਹੀਂ ਹੋਣ ਦੇਣਾ।
0: ਹਾਂ ਬਈ, ਡੇਂਗੂ ਦਾ ਤਾਂ ਬਹੁਤ ਡਰ ਆ, ਮੱਛਰ ਇਕੱਠਾ ਹੋ ਜਾਂਦਾ।
1: ਬਿਲਕੁਲ ਜੀ ਬਿਲਕੁਲ, ਹੁਣ ਮੱਛਰ ਜਿਹੜਾ ਆ ਉਹ ਲੜੂਗਾ ਤੇ ਬਿਮਾਰੀਆਂ ਫੈਲਾਊਗਾ।
0: ਬਿਲਕੁਲ,
1: ਇਸ ਕਰਕੇ ਆਪਾਂ ਉਹ ਬਿਮਾਰੀ ਦੀ ਜੜ ਫੜੀਏ, ਆਪਾਂ ਜਿਹੜਾ ਪਾਣੀ ਆ ਉਹਨੂੰ ਇਕੱਠਾ ਹੋਣ ਦੇ।
0: ਹਾਂ, 100 ਹੱਥ ਰਸਾ ਤੇ ਸਿਰੇ ਦੇ ਗੰਢ,
1: ਸਿਰੇ ਦੇ ਗੰਢ। ਬਿਲਕੁਲ ਜੀ, ਮੁੱਕਦੀ ਗੱਲ ਹੀ ਆਪਾਂ ਕਰਦੇ ਹੁੰਦੇ ਆ।
0: ਬਿਲਕੁਲ।
1: ਦੂਸਰੀ ਗੱਲ ਇਹ ਆ ਕਿ ਹੁਣ ਅੱਜ ਕੱਲ ਝੋਨੇ ਦੀ ਫਸਲ ਮੁੱਖ ਲੱਗੀ ਹੋਈ ਹੈ ਪੰਜਾਬ ਵਿਚ, ਹੁਣ ਝੋਨਾ ਜਿਹੜਾ ਆ ਉਹਨੂੰ ਆਮ ਤੌਰ ਤੇ ਵੈਸੇ ਇਸ ਸਮੇਂ ਜਿਹੜੇ ਜ਼ਿਮੀਦਾਰ ਆ ਉਹ ਪਾਣੀ ਸੁਕਾ ਰਹੇ ਆ।
0: ਹਾਂ,
1: ਸੁਕਾਉਣ ਦਾ ਕਾਰਨ ਇਹ ਆ ਜੇ ਪਾਣੀ ਖੜਾ ਰਵੇ ਲਗਾਤਾਰ ਤੇ ਉਹਦੇ ਵਿਚ ਜਿਹੜੇ ਵੱਖੋ ਵੱਖਰੀਆਂ ਬਿਮਾਰੀਆਂ ਉਹਨਾਂ ਦੇ ਆਉਣ ਦਾ ਖਦਸ਼ਾ ਬਣਿਆ ਰਹਿੰਦਾ।
0: ਬਿਲਕੁਲ ਬਿਲਕੁਲ।
1: ਪਰ ਇਸ ਸਮੇਂ ਆ ਕੇ ਕਿਉਂਕਿ ਕੁਝ ਟੁੱਟ ਗਈ ਬਰਸਾਤ ਜਿਹੜੀ ਪੈਂਦੀ ਆ, ਉਹਦੇ ਕਰਕੇ ਕਈ ਵਾਰ ਜ਼ਿਮੀਦਾਰ ਅਵੇਸੇ ਹੋ ਜਾਂਦੇ, ਉਹ ਕਹਿੰਦੇ ਵੀ ਚਲੋ ਬਰਸਾਤ ਪਈ ਜਾਂਦੀ ਆ ਤੇ ਪਾਣੀ ਲਾਉਣ ਨੂੰ ਆਪਾਂ ਰਹਿਣ ਦਈਏ। ਉਹਦਾ ਚੱਕਰ ਕਿੱਦਾਂ ਹੋ ਜਾਂਦਾ ਕਈ ਵਾਰੀ ਕਿ ਉਧਰੋਂ ਬਰਸਾਤ ਵੀ ਨਹੀਂ ਪੈਂਦੀ, ਭਾਦੋ ਤੁਹਾਨੂੰ ਪਤਾ ਵੀ ਕਹਿੰਦੇ ਬੰਨੇ ਨਾ ਬੰਨਾ ਜਿਹੜਾ ਉਹ ਛੱਡ ਜਾਂਦਾ, ਤਾਂ ਬਰਸਾਤ ਪੈਂਦੀ ਨੀ, ਜ਼ਿਮੀਦਾਰ ਜਿਹੜਾ ਪਾਣੀ ਵੀ ਨਹੀਂ ਲਾਉਂਦਾ ਤੇ ਸੋਕੇ ਕਰਕੇ ਕਈ ਵਾਰ ਜਿਹੜਾ ਫਸਲ ਦੇ ਝਾੜ ਉੱਤੇ ਮਾੜਾ ਅਸਰ ਪੈ ਸਕਦਾ। ਗੱਲਾਂ ਦੋਨੇ ਗੀਆਂ ਕਿ ਜਿੱਥੇ ਆਪਣੇ ਦਰਸ਼ਕ ਜਿਹੜੇ ਆ ਉਹ ਸ਼ਹਿਰਾਂ ਵਿਚ ਰਹਿ ਰਹੇ ਆ ਕਿਤੇ ਵੀ, ਉਹਨਾਂ ਨੂੰ ਬੇਨਤੀ ਆ ਕਿ ਭਾਈ ਆਪਣਾ ਖਿਆਲ ਰੱਖੋ, ਬੱਚਿਆਂ ਦਾ ਖਿਆਲ ਰੱਖੋ, ਜਿਹੜਾ ਸਾਫ਼ ਸਫ਼ਾਈ ਰੱਖਣੀ ਤੇ ਪਾਣੀ ਜਮ੍ਹਾਂ ਨਾ ਹੋਣ ਦੇਣਾ।
0: ਬਿਲਕੁਲ। ਦੂਜਾ ਮੈਂ ਇਹਦੇ ਨਾਲ ਹੋਰ ਦੱਸਦਾ ਵੀ ਮੈਂ ਆ ਰਿਹਾ ਸੀਗਾ।
1: ਅੱਛਾ ਜੀ।
0: ਤੇ ਸ਼ਹਿਰ ਦੇ ਵਿਚ ਪਾਣੀ ਇੰਨਾ ਜਮ੍ਹਾਂ ਆਲੇ ਦੁਆਲੇ, ਪੁੱਛੋ ਕੁਛ ਨਾ ਵੀ, ਮੈਨੂੰ ਤਾਂ ਇਹ ਲੱਗਿਆ ਵੀ ਮੈਂ ਹੁਣ ਗਿਆ ਤਾਂ ਹੁਣ ਗਿਆ।
1: ਪਾਣੀ ਤਾਂ ਦੇਖੋ ਕਮਾ ਸਾਹਿਬ, ਜੇ 5 ਮਿੰਟ ਮੀਂਹ ਪੈ ਜਾਵੇ ਤਾਂ ਏਦਾਂ ਲੱਗਦਾ ਵੀ ਜਿਵੇਂ ਹੜ੍ਹ ਆ ਰਹੇ ਹੁੰਦੇ।
0: ਹਾਂ,

0: ਬੀਵੇ ਦੇ ਟੱਕਰ ਹੁੰਦੇ ਆ, ਕਈ ਵਾਰੀ ਉਹਨਾਂ ਦਾ ਹੀ ਨੀ ਪਤਾ ਲੱਗਦਾ ਖੁੱਲਾ ਕ ਟੇਢਾ ਕ ਮੇਢਾ ਤੁਹਾਡਾ ਆ ਜਾਵੇ ਤਾਂ ਨੀ ਪਤਾ ਲੱਗਦਾ।
1: ਬਿਲਕੁਲ ਜੀ,
0: ਬੰਦਾ ਨੂੰ ਕਈ ਵਾਰੀ ਜੰਪ ਵੱਜਦਾ ਤੇ ਬੁੜਕ ਕੇ ਪਰੇ ਪੈਂਦਾ।
1: ਨਹੀਂ ਤਾਂ ਬਹੁਤ ਧਿਆਨ ਰੱਖਣਾ ਚਾਹੀਦਾ, ਤੁਸੀਂ ਵਧੀਆ ਹੋਇਆ ਦੱਸ ਦਿੱਤਾ। ਕਈ ਵਾਰ ਕੀ ਹੁੰਦਾ ਕਿ ਆਪਾਂ ਮੋਟਰਸਾਈਕਲ ਤੇ ਸਾਈਕਲ ਤੇ ਗੱਡੀ ਤੇ ਜਾ ਰਹੇ ਹੁੰਦੇ ਆ, ਪਾਣੀ ਖੜਾ ਹੁੰਦਾ ਥੱਲੇ ਟੋਇਆ ਹੁੰਦਾ।
0: ਬਿਲਕੁਲ,
1: ਆਪਾਂ ਦੇਖਦੇ ਨੀ ਤੇ ਉਹਦੇ ਚੱਕਰ ਵਿੱਚ ਆਪਣਾ ਜਦੋਂ ਜਿਹੜਾ ਮੋਟਰਸਾਈਕਲ ਦਾ ਜਾਂ ਸਕੂਟਰ ਦਾ ਨੁਕਸਾਨ ਹੋਣਾ ਤਾਂ ਹੋਣਾ ਹੋਣਾ, ਆਪਣੀ ਸਿਹਤ ਦਾ ਵੀ ਨੁਕਸਾਨ ਕਰਾ ਦਿੰਦੇ ਆਪਾਂ।
0: ਬਿਲਕੁਲ ਬਿਲਕੁਲ,
1: ਇਸ ਕਰਕੇ ਬਰਸਾਤਾਂ ਵਿੱਚ ਜ਼ਰੂਰੀ ਆ ਕਿ ਆਪਾਂ ਨੂੰ ਸੜਕ ਤੇ ਕਿਤੇ ਪਾਣੀ ਖੜਾ ਹੋਇਆ ਤੇ ਦੇਖ ਕੇ ਬਚ ਕੇ ਜਾਣਾ ਚਾਹੀਦਾ ਵੀ ਕਿਤੇ ਆਪਾਂ ਟੋਏ ਵਿੱਚ ਨਾ ਜਾ ਪਾਈਏ।
0: ਬਿਲਕੁਲ ਬਿਲਕੁਲ, ਘਰਾਂ ਦੇ ਵਿੱਚ ਵੀ ਜਦੋਂ ਇਸ਼ਨਾਨ ਪਾਣੀ ਕਰ ਲਈਦਾ ਤੇ ਬਾਲਟੀਆਂ ਨੂੰ ਮੁੱਦੀਆਂ ਮਾਰ ਦੇਣਾ ਚਾਹੀਦਾ।
1: ਬਿਲਕੁਲ, ਇਹ ਵੀ ਗੱਲ ਤੁਹਾਡੀ ਸਿਆਣੀ ਹੈ ਜੀ।
0: ਬਿਲਕੁਲ,
1: ਹੁਣ ਪਾਣੀ ਕਈ ਵਾਰੀ ਬਾਲਟੀ ਤੇ ਥੋੜਾ ਬਹੁਤ ਰਹਿ ਜਾਂਦਾ, ਉਹ ਮੱਛਰ ਜਿਹੜਾ ਉੱਥੇ ਅੰਡੇ ਦੇ ਕੇ ਉੱਥੋਂ ਬਿਮਾਰੀ ਜਿਹੜੀ ਆ ਉਹ ਸ਼ੁਰੂ ਹੋ ਸਕਦੀ।
0: ਬਸ ਆਪਣੇ ਪਿੰਡਾਂ ਚ ਘਰ ਥੋੜੇ ਖੁੱਲੇ ਹੁੰਦੇ ਆ ਬਾਹਰ, ਉਹਦੇ ਤੇ ਕਈ ਵਾਰੀ ਉਹ ਛੋਟੇ ਛੋਟੇ ਡੱਬਿਆਂ ਦੇ ਵਿੱਚ ਪੈਂਟ ਵਾਲੇ ਡੱਬੇ ਕਈਆਂ ਨੇ ਰੱਖੇ ਹੁੰਦੇ, ਉਹਦੇ ਚ ਪਾਣੀ ਜਮਾ ਹੋ ਜਾਂਦਾ,
1: ਉਹਦੇ ਵਿੱਚ ਜਮਾ ਹੋ ਜਾਂਦਾ ਜੀ। ਸੋ ਮੁੱਖ ਦੀ ਗੱਲ ਇਹ ਆ ਕਿ ਬਰਸਾਤਾਂ ਦਾ ਮੌਸਮ ਜਿਹੜਾ ਚੱਲ ਰਿਹਾ ਉਹਦੇ ਵਿੱਚ ਜਿੰਨਾ ਆਪਾਂ ਆਪਣਾ ਬਚਾਅ ਕਰਾਂਗੇ ਬਿਮਾਰੀ ਤੋਂ, ਉਨਾ ਹੀ ਆਪਣੇ ਵਾਸਤੇ ਆਪਣੇ ਬੱਚਿਆਂ ਵਾਸਤੇ
2: ਚੰਗੀ ਗੱਲ ਹੈ। ਹੋ ਜੀ
0: ਭਾਈ, ਬਚਾਅ ਜੀ ਬਚਾਅ।
1: ਬਿਲਕੁਲ ਜੀ ਬਿਲਕੁਲ। ਅੱਛਾ ਕਮਲ ਜੀ, ਆਪਣੇ ਕੋਲ ਅੱਜ ਜਿੰਸਾਂ ਦੇ ਭਰਾਏ ਨੇ ਜੀ,
0: ਦੱਸੋ ਜੀ
1: ਤੇ ਉਹ ਆਪਾਂ ਸੁਣਾਉਂਦੇ ਆ ਜੀ। ਗੁੜ ਜਿਹੜਾ ਹੈ ਜੀ ਉਹ 9,040 ਰੁਪਏ ਫੀ ਕੁਇੰਟਲ ਜਲੰਧਰ ਸ਼ਹਿਰ ਵਿੱਚ ਅਤੇ 3600 ਰੁਪਏ ਫੀ ਕੁਇੰਟਲ ਪਟਿਆਲਾ ਵਿੱਚ, ਆਲੂ 360 ਰੁਪਏ ਪ੍ਰਤੀ ਕੁਇੰਟਲ ਜਲੰਧਰ ਸ਼ਹਿਰ, 1200 ਰੁਪਏ ਪ੍ਰਤੀ ਕੁਇੰਟਲ ਰਈਆ ਮੰਡੀ, 350 ਰੁਪਏ ਪ੍ਰਤੀ ਕੁਇੰਟਲ ਲੁਧਿਆਣਾ, 500 ਰੁਪਏ ਫੀ ਕੁਇੰਟਲ ਅਹਿਮਦਗੜ੍ਹ, 750 ਰੁਪਏ ਫੀ ਕੁਇੰਟਲ ਬੁਢਲਾਡਾ, 625 ਰੁਪਏ ਫੀ ਕੁਇੰਟਲ ਫਗਵਾੜਾ ਅਤੇ 700 ਰੁਪਏ ਫੀ ਕੁਇੰਟਲ ਪਟਿਆਲਾ ਮੰਡੀ ਵਿੱਚ। ਇਸੇ ਤਰ੍ਹਾਂ ਪਿਆਜ਼ ਜਿਹੜੇ ਆ ਜੀ 1900 ਰੁਪਏ ਫੀ ਕੁਇੰਟਲ ਜਲੰਧਰ ਸ਼ਹਿਰ, 3400 ਰੁਪਏ ਫੀ ਕੁਇੰਟਲ ਰਈਆ ਮੰਡੀ, 2300 ਰੁਪਏ ਫੀ ਕੁਇੰਟਲ ਅਹਿਮਦਗੜ੍ਹ, 4500 ਰੁਪਏ ਫੀ ਕੁਇੰਟਲ ਅਹਿਮਦਗੜ੍ਹ, 3200 ਰੁਪਏ ਫੀ ਕੁਇੰਟਲ ਬੁਢਲਾਡਾ, 3000 ਰੁਪਏ ਫੀ ਕੁਇੰਟਲ ਫਗਵਾੜਾ ਅਤੇ 2500 ਰੁਪਏ ਪ੍ਰਤੀ ਕੁਇੰਟਲ ਪਟਿਆਲਾ ਮੰਡੀ ਵਿੱਚ। ਟਮਾਟਰ ਹੈਗੇ ਨੇ ਜੀ 1500 ਰੁਪਏ ਪ੍ਰਤੀ ਕੁਇੰਟਲ ਜਲੰਧਰ ਸ਼ਹਿਰ, 3500 ਰੁਪਏ ਫੀ ਕੁਇੰਟਲ ਰਈਆ ਮੰਡੀ, 1700 ਰੁਪਏ ਫੀ ਕੁਇੰਟਲ ਲੁਧਿਆਣਾ, 300 ਰੁਪਏ ਫੀ ਕੁਇੰਟਲ ਬੁਢਲਾਡਾ, 1600 ਰੁਪਏ ਫੀ ਕੁਇੰਟਲ ਫਗਵਾੜਾ ਅਤੇ 600 ਰੁਪਏ ਫੀ ਕੁਇੰਟਲ ਪਟਿਆਲਾ ਮੰਡੀ।
2: ਕਿਆ ਬਾਤ!
1: ਬੈਂਗਣ ਜਿਹੜੇ ਨੇ ਉਹ ਆਪਣੇ ਕੋਲ 1500 ਰੁਪਏ ਜਲੰਧਰ ਸ਼ਹਿਰ ਵਿੱਚ ਵਿਕੇ ਨੇ ਜੀ ਫੀ ਕੁਇੰਟਲ, 3000 ਰੁਪਏ ਫੀ ਕੁਇੰਟਲ ਰਈਆ ਮੰਡੀ, 1500 ਰੁਪਏ ਫੀ ਕੁਇੰਟਲ ਲੁਧਿਆਣਾ, 2000 ਰੁਪਏ ਫੀ ਕੁਇੰਟਲ ਅਹਿਮਦਗੜ੍ਹ, 1900 ਰੁਪਏ ਪ੍ਰਤੀ ਕੁਇੰਟਲ ਬੁਢਲਾਡਾ ਮੰਡੀ, 900 ਰੁਪਏ ਫੀ ਕੁਇੰਟਲ ਫਗਵਾੜਾ ਅਤੇ 3000 ਰੁਪਏ ਫੀ ਕੁਇੰਟਲ ਪਟਿਆਲਾ ਮੰਡੀ ਜੀ। ਘਿਓ ਜਿਹੜਾ ਵਿਕਿਆ ਜੀ 900 ਰੁਪਏ ਪ੍ਰਤੀ ਕੁਇੰਟਲ ਜਲੰਧਰ ਸ਼ਹਿਰ, 3000 ਰੁਪਏ ਪ੍ਰਤੀ ਕੁਇੰਟਲ ਰਈਆ, 1400 ਰੁਪਏ ਫੀ ਕੁਇੰਟਲ ਲੁਧਿਆਣਾ ਮੰਡੀ, 3300 ਰੁਪਏ ਫੀ ਕੁਇੰਟਲ ਅਹਿਮਦਗੜ੍ਹ, 700 ਰੁਪਏ ਫੀ ਕੁਇੰਟਲ ਫਗਵਾੜਾ ਅਤੇ 2500 ਰੁਪਏ ਪ੍ਰਤੀ ਕੁਇੰਟਲ ਪਟਿਆਲਾ ਮੰਡੀ ਜੀ। ਬੰਦ ਗੋਭੀ ਦਾ ਰੇਟ ਹੈ ਜੀ 1200 ਰੁਪਏ ਪ੍ਰਤੀ ਕੁਇੰਟਲ ਜਲੰਧਰ ਸ਼ਹਿਰ, 3000 ਰੁਪਏ ਫੀ ਕੁਇੰਟਲ ਰਈਆ, 1100 ਰੁਪਏ ਪ੍ਰਤੀ ਕੁਇੰਟਲ ਲੁਧਿਆਣਾ ਮੰਡੀ। ਇਸੇ ਤਰ੍ਹਾਂ ਭਿੰਡੀ ਵਿਕੀ ਹੈ ਜੀ 1100 ਰੁਪਏ ਪ੍ਰਤੀ ਕੁਇੰਟਲ ਜਲੰਧਰ ਸ਼ਹਿਰ, 3200 ਰੁਪਏ ਪ੍ਰਤੀ ਕੁਇੰਟਲ ਰਈਆ ਮੰਡੀ, 2000 ਰੁਪਏ ਫੀ ਕੁਇੰਟਲ ਲੁਧਿਆਣਾ, 3300 ਰੁਪਏ ਪ੍ਰਤੀ ਕੁਇੰਟਲ ਬੁਢਲਾਡਾ ਅਤੇ 2700 ਰੁਪਏ ਪਟਿਆਲਾ ਮੰਡੀ ਜੀ। ਕੇਲਾ ਵਿਕਿਆ ਜੀ 1100 ਰੁਪਏ ਪ੍ਰਤੀ ਕੁਇੰਟਲ ਜਲੰਧਰ ਸ਼ਹਿਰ, 4000 ਨੂੰ ਰਈਆ ਮੰਡੀ, 1750 ਰੁਪਏ ਪ੍ਰਤੀ ਕੁਇੰਟਲ ਲੁਧਿਆਣਾ, 1800 ਰੁਪਏ ਫੀ ਕੁਇੰਟਲ ਫਗਵਾੜਾ ਅਤੇ 2500 ਰੁਪਏ ਫੀ ਕੁਇੰਟਲ ਪਟਿਆਲਾ ਮੰਡੀ। ਪਿੰਡਾਂ ਵਿਕਿਆ ਜੀ 2500 ਰੁਪਏ ਪ੍ਰਤੀ ਕੁਇੰਟਲ ਜਲੰਧਰ ਸ਼ਹਿਰ ਵਿੱਚ, ਅੰਬ ਦਾ ਭਾਅ ਹੈ ਜੀ 4500 ਰੁਪਏ ਪ੍ਰਤੀ ਕੁਇੰਟਲ ਜਲੰਧਰ ਸ਼ਹਿਰ ਅਤੇ 3000 ਰੁਪਏ ਫੀ ਕੁਇੰਟਲ ਲੁਧਿਆਣਾ ਮੰਡੀ।
2: ਅੱਛਾ ਜੀ।
1: ਇਸੇ ਤਰ੍ਹਾਂ ਪਪੀਤਾ ਦਾ ਰੇਟ ਹੈ ਜੀ 1500 ਰੁਪਏ ਪ੍ਰਤੀ ਕੁਇੰਟਲ ਜਲੰਧਰ ਸ਼ਹਿਰ, 3200 ਰੁਪਏ ਫੀ ਕੁਇੰਟਲ ਬੁਢਲਾਡਾ ਮੰਡੀ, 2300 ਰੁਪਏ ਫੀ ਕੁਇੰਟਲ ਫਗਵਾੜਾ ਅਤੇ 4000 ਰੁਪਏ ਪ੍ਰਤੀ ਕੁਇੰਟਲ ਪਟਿਆਲਾ। ਕੇਲਾ ਵਿਕਿਆ ਜੀ 55 ਰੁਪਏ ਦਰਜਨ ਜਲੰਧਰ ਸ਼ਹਿਰ ਵਿੱਚ, 40 ਰੁਪਏ ਫੀ ਦਰਜਨ ਅਹਿਮਦਗੜ੍ਹ ਮੰਡੀ, 35 ਰੁਪਏ ਫੀ ਦਰਜਨ ਬੁਢਲਾਡਾ ਮੰਡੀ ਅਤੇ 50 ਰੁਪਏ ਫੀ ਦਰਜਨ ਪਟਿਆਲਾ ਮੰਡੀ ਵਿੱਚ। ਅੰਡਿਆਂ ਦਾ ਭਾਅ ਹੈ ਜੀ 470 ਰੁਪਏ ਪ੍ਰਤੀ ਸੈਂਕੜਾ ਜਲੰਧਰ ਸ਼ਹਿਰ ਵਿੱਚ ਅਤੇ 720 ਰੁਪਏ ਪ੍ਰਤੀ ਸੈਂਕੜਾ ਪਟਿਆਲਾ ਵਿੱਚ। ਤੂੜੀ ਵਿਕੀ ਹੈ ਜੀ 500 ਰੁਪਏ ਕੁਇੰਟਲ ਜਲੰਧਰ ਸ਼ਹਿਰ ਅਤੇ 900 ਰੁਪਏ ਕੁਇੰਟਲ ਪਟਿਆਲਾ ਮੰਡੀ ਵਿੱਚ। ਅੱਛਾ, ਇਹ ਤਾਂ ਸਨ ਮੰਡੀਆਂ ਦੇ ਭਾਅ ਜੀ। ਹੁਣ ਦੋ ਕਬੋਲ ਗੀਤ ਦੇ ਸੁਣਦੇ ਆ ਜੀ।
0: ਬਿਲਕੁਲ ਬਿਲਕੁਲ ਜੀ।

0: ਕਿਹਦਾ ਲੱਗਿਆ ਜੀ ਗੀਤ?
1: ਨਜ਼ਾਰੇ ਆ ਗਏ ਜੀ।
0: ਠੀਕ ਹੈ।
1: ਭਾਦੋਂ ਦੇ ਵਿੱਚ ਗੀਤ ਸੁਣਨ ਨੂੰ ਮਿਲ ਜੇ,
0: ਹਾਂਜੀ,
1: ਇੱਕ ਤਾਂ ਮੌਸਮ ਹੀ ਆਲੇ ਦੁਆਲੇ ਸਾਰੀ ਹਰਿਆਲੀ ਹਰਿਆਲੀ ਹੋਈ ਹੁੰਦੀ ਹੈ
0: ਜੀ,
1: ਤੇ ਫਿਰ ਦਿਲ ਵੀ ਬਾਗੋ ਬਾਗ ਹੋ ਜਾਂਦਾ।
0: ਹੁਣ ਤੁਸੀਂ ਦੇਖੋ ਨੀ, ਜਦੋਂ ਯਾਦ ਕਰਕੇ ਮੀਂਹ ਵਿੱਚ ਭੱਜ ਕੇ ਸਾਡੇ ਕੋਲ ਆਏ ਆ।

0: ਆਪਣੇ ਕੋਲ ਕਮਲ ਜੀ ਡਾਕਟਰ ਜਸਵਿੰਦਰ ਸਿੰਘ ਬਰਾੜ ਜੀ ਆਏ ਸਨ, ਤੇ ਉਹਨਾਂ ਨੇ ਗੱਲਬਾਤ ਕੀਤੀ ਹੈਗੀ ਆ ਜੀ ਪੰਜਾਬ ਚ ਡਰੈਗਨ ਫਰੂਟ ਦੀ ਕਾਸ਼ਤ ਬਾਰੇ, ਆਓ ਸੁਣਦੇ ਆ ਜੀ।
1: ਬਿਲਕੁਲ,
2: ਬਹੁਤ ਹੀ ਸਤਿਕਾਰਯੋਗ ਕਿਸਾਨ ਵੀਰੋ, ਸਤਿ ਸ੍ਰੀ ਅਕਾਲ। ਮੈਂ ਡਾਕਟਰ ਜਸਵਿੰਦਰ ਸਿੰਘ ਬਰਾੜ ਪ੍ਰਿੰਸੀਪਲ ਫਲ ਵਿਗਿਆਨੀ ਦੇ ਤੌਰ ਤੇ ਕੰਮ ਕਰ ਰਿਹਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ। ਸੋ ਅੱਜ ਆਪਾਂ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਜਿਹੜਾ ਨਵਾਂ ਫਲ ਆ ਡਰੈਗਨ ਫਰੂਟ, ਉਹਦੀ ਕਾਸ਼ਤ ਕਿਸ ਤਰ੍ਹਾਂ ਕਰ ਸਕਦੇ ਆ, ਉਹਦੀ ਕਾਸ਼ਤ ਵੱਲ ਜਾਣ ਵਾਸਤੇ ਅਸੀਂ ਕੀ ਜ਼ਰੂਰੀ ਨੁਕਤੇ ਅਪਣਾਉਣੇ ਹਨ। ਸੋ ਕਿਸਾਨ ਵੀਰੋ, ਜਿਹੜਾ ਡਰੈਗਨ ਫਲ ਆ ਇਹ ਵੈਸੇ ਤਾਂ ਭਾਰਤ ਦੇ ਵਿੱਚ 1990-91 ਦੇ ਵਿੱਚ ਇਹਦੀ ਆਮਦ ਸ਼ੁਰੂ ਹੋਈ ਸੀ ਦੱਖਣੀ ਭਾਰਤ ਵਿੱਚ। ਸੋ ਪੰਜਾਬ ਦੇ ਵਿੱਚ ਵੀ ਪਿਛਲੇ ਕੁਝ ਸਾਲਾਂ ਤੋਂ ਇਹ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ। ਸੋ ਇਸ ਨੂੰ ਦੇਖਦੇ ਹੋਏ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਵੀ ਇਹਦੇ ਤੇ ਖੋਜ ਕਾਰਜ ਆਰੰਭ ਕੀਤੇ 2016-17 ਤੋਂ, ਤੇ ਇਸ ਸਮੇਂ ਪੰਜਾਬ ਦੇ ਵਿੱਚ ਯੂਨੀਵਰਸਿਟੀ ਵੱਲੋਂ 2 ਜਿਹੜੀਆਂ ਕਿਸਮਾਂ ਉਹ ਅਸੀਂ ਸਿਫਾਰਿਸ਼ ਵੀ ਕੀਤੀਆਂ ਤੇ ਇਹਦੀ ਕਾਸ਼ਤ ਪੰਜਾਬ ਦੇ ਵਿੱਚ ਵਪਾਰਕ ਪੱਧਰ ਤੇ ਕੀਤੀ ਜਾ ਸਕਦੀ ਹੈ। ਸੋ ਪੰਜਾਬ ਦੇ ਵਿੱਚ ਇਸ ਫਲ ਹੇਠ ਰਕਬਾ ਤੇਜ਼ੀ ਨਾਲ ਵੱਧ ਰਿਹਾ। ਸੋ ਪਰ ਇਹਦੀ ਕਾਸ਼ਤ ਜਿਹੜੀ ਹੈਗੀ ਆ ਉਹ, ਕਿਉਂਕਿ ਇਹ ਬਾਕੀ ਫਲਾਂ ਨਾਲੋਂ ਇਹਦੀ ਕਾਸ਼ਤ ਦੇ ਢੰਗ ਵੱਖਰੇ ਆ, ਸੋ ਅਸੀਂ ਇਹ ਬੜੇ ਧਿਆਨ ਨਾਲ ਬੜੀ ਸੋਚ ਸਮਝ ਕੇ ਇਹਦੀ ਕਾਸ਼ਤ ਵੱਲ ਜਾਣਾ। ਸੋ ਜਿੱਥੋਂ ਤੱਕ ਇਹਦੀ ਖੁਰਾਕੀ ਮਹੱਤਤਾ ਦੀ ਗੱਲ ਹੈ, ਡਰੈਗਨ ਫਰੂਟ ਇੱਕ ਖੁਰਾਕੀ ਤੱਤਾਂ ਨਾਲ ਭਰਪੂਰ ਫਲ ਹੈ, ਖਾਸ ਤੌਰ ਤੇ ਜਿਹਦੀ ਅੰਦਰੋਂ ਜਿਹੜਾ ਗੁੱਦਾ ਜਾਂ ਪਲਪ ਆ ਉਹ ਲਾਲ ਰੰਗ ਦੀ ਹੁੰਦੀ ਹੈ। ਉਹਦੇ ਵਿੱਚ ਬਹੁਤ ਸਾਰੇ ਐਂਟੀ ਆਕਸੀਡੈਂਟ ਹੁੰਦੇ ਆ, ਬਹੁਤ ਸਾਰੇ ਮਿਨਰਲਸ ਹੁੰਦੇ ਆ, ਇੱਕ ਬੀਟਾਲਿਨ ਕੰਪਾਊਂਡ ਹੁੰਦਾ ਹੈ। ਸੋ ਇਹਨਾਂ ਸਾਰਿਆਂ ਗੁਣਾਂ ਕਰਕੇ ਇਹਦੀ ਜਿਹੜੀ ਹੈਗੀ ਆ ਉਹ ਬਹੁਤ ਖਾਸੀਅਤ ਆ। ਇਸ ਤੋਂ ਇਲਾਵਾ ਇਹਦੇ ਵਿੱਚ ਜਦੋਂ ਅਸੀਂ ਫਲ ਖਾਂਦੇ ਆ ਤਾਂ ਸਾਨੂੰ ਨਾਲ ਇਹਦਾ ਬੀਜ ਵੀ ਖਾਣਾ ਪੈਂਦਾ ਹੈ, ਤੇ ਇਸਦੇ ਬੀਜ ਦੇ ਵਿੱਚ ਵੀ ਕੁਛ ਫੈਟੀ ਐਸਿਡਸ ਹੁੰਦੇ ਆ ਜਿਹੜੇ ਸਾਡੇ ਸਰੀਰ ਨੂੰ ਜ਼ਰੂਰਤ ਹੁੰਦੀ ਆ ਉਹਨਾਂ ਦੀ। ਸੋ ਇਸ ਤੋਂ ਇਲਾਵਾ ਜੇ ਆਪਾਂ ਇਸ ਦੀ ਕਾਸ਼ਤ ਦੇ ਫਾਇਦਿਆਂ ਦੀ ਗੱਲ ਕਰੀਏ, ਇਹ ਇਹੋ ਜਿਹਾ ਫਲ ਹੈ ਕਿ ਤੁਹਾਡੀ ਜ਼ਮੀਨ ਨਹੀਂ ਬਹੁਤੀ ਰੋਕਦਾ। ਤਕਰੀਬਨ 65-70% ਰਕਬਾ ਜਿਹੜਾ ਹੈਗਾ ਉਹ ਸਦਾ ਹੀ ਤੁਹਾਡੀਆਂ ਹੋਰ ਫਸਲਾਂ ਵਾਸਤੇ ਜਿਹਨੂੰ ਅਸੀਂ ਇੰਟਰਕ੍ਰੋਪਸ ਕਹਿੰਦੇ ਹਾਂ ਵਿੱਚ ਇਹਦੇ ਪੋਲਾਂ ਦੇ ਵਿੱਚ ਜਾਂ ਇਹਦੇ ਜਿਹੜੇ ਹੈਗੇ ਪਲਾਂਟੇਸ਼ਨ ਦੇ ਵਿੱਚ ਅਸੀਂ ਹੋਰ ਫਲਾਂ ਦੀ, ਹੋਰ ਸਬਜ਼ੀਆਂ ਦੀ ਜਾਂ ਹੋਰ ਫਸਲਾਂ ਦੀ ਕਾਸ਼ਤ ਉਹ ਲਗਾਤਾਰ ਕਰ ਸਕਦੇ ਹਾਂ, ਭਾਵ ਕਿ ਤੁਹਾਡਾ 60-70% ਰਕਬਾ ਜਿਹੜਾ ਹੈਗਾ ਉਹ ਬਾਕੀ ਫਸਲਾਂ ਦੀ ਕਾਸ਼ਤ ਵਾਸਤੇ ਵਿਹਲਾ ਰਹਿੰਦਾ। ਉਸ ਤੋਂ ਇਲਾਵਾ ਇਹਦੇ ਜਿਹੜੇ ਹੈਗੇ ਬਾਕੀ ਦਰਖਤਾਂ ਵਾਂਗੂ ਇਹ ਬਹੁਤ ਜ਼ਿਆਦਾ ਉੱਚਾ ਨਹੀਂ ਜਾਂਦਾ, ਕਿਉਂਕਿ ਇਹ ਕੈਕਟਸ ਸ਼੍ਰੇਣੀ ਦਾ ਪੌਦਾ, ਇਹਨੂੰ ਅਸੀਂ ਪੋਲ ਕੱਢ ਕੇ ਉਹਦੇ ਉੱਤੇ ਟ੍ਰੇਨ ਕਰਦੇ ਹਾਂ, ਇਹਦੀ ਹਾਈਟ ਨਹੀਂ ਜ਼ਿਆਦਾ ਹੁੰਦੀ, ਸੋ ਇਸ ਕਰਕੇ ਇਹਦੀ ਜਿਹੜੀ ਸੰਭਾਲ ਕਰਨੀ ਆ ਉਹ ਸੌਖੀ ਹੁੰਦੀ ਆ। ਤੀਸਰਾ ਜਿਹੜਾ ਇਹਦਾ ਫਾਇਦਾ ਹੈ ਉਹ ਇਹ ਹੈ ਕਿ ਇਹਦੇ ਜਿਹੜੇ ਹੈਗੇ ਆ ਬੂਟੇ ਬੜੇ ਸੌਖੇ ਤਰੀਕੇ ਨਾਲ ਉਗਾਏ ਜਾ ਤਿਆਰ ਕੀਤੇ ਜਾ ਸਕਦੇ ਆ, ਤਕਰੀਬਨ 3-4 ਮਹੀਨਿਆਂ ਦੇ ਵਿੱਚ ਇਹਦਾ ਜਿਹੜਾ ਹੈਗਾ ਪੌਦਾ ਤਿਆਰ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹਨੂੰ ਪਾਣੀ ਦੀ ਬਹੁਤ ਘੱਟ ਜ਼ਰੂਰਤ ਹੁੰਦੀ ਆ, ਇਸ ਫਲ ਦੇ ਉੱਤੇ ਕੀੜੇ ਮਕੌੜੇ ਤੇ ਬਿਮਾਰੀਆਂ ਦਾ ਵੀ ਜਿਹੜਾ ਹਮਲਾ ਬਹੁਤ ਘੱਟ ਹੁੰਦਾ। ਇਸ ਤੋਂ ਇਲਾਵਾ ਜਿਹੜਾ ਹੈਗਾ ਇਹਨੂੰ ਅਸੀਂ ਘਰਾਂ ਦੇ ਵਿੱਚ ਛੱਤਾਂ ਦੇ ਉੱਤੇ ਜਾਂ ਜਿੱਥੇ ਵੀ ਤੁਹਾਡੀ ਜਗ੍ਹਾ ਹੈਗੀ ਹੈ, ਕਿਉਂਕਿ ਇਹਦਾ ਰੂਟ ਸਿਸਟਮ ਆ ਭਾਵ ਕਿ ਇਹਦਾ ਜੜ੍ਹਾਂ ਦਾ ਫੈਲਾਅ ਬਹੁਤ ਘੱਟ ਹੋਣ ਕਰਕੇ ਇਹਨੂੰ ਅਸੀਂ ਛੋਟੇ ਪੱਧਰ ਤੇ ਘਰੇਲੂ ਪੱਧਰ ਤੇ ਵੀ ਸਫਲਤਾ ਨਾਲ ਉਗਾ ਸਕਦੇ ਹਾਂ। ਪਰ ਇਹਦੇ ਵਿੱਚ 2 ਮੁੱਖ ਕੰਸਟ੍ਰੇਂਟਸ ਆ ਕਿ ਇਹਦੀ ਜਦੋਂ ਅਸੀਂ ਵਪਾਰਕ ਪੱਧਰ ਤੇ ਕਾਸ਼ਤ ਕਰਨੀ ਹੈ ਤਾਂ ਘੱਟੋ ਘੱਟ ਸਾਨੂੰ 5 ਲੱਖ ਰੁਪਇਆ 1 ਏਕੜ ਦੇ ਵਿੱਚ ਖਰਚਾ ਕਰਨਾ ਪਊਗਾ ਜੇ ਇਹਦੀ ਅਸੀਂ ਵਪਾਰਕ ਪੱਧਰ ਵੱਲ ਕਾਸ਼ਤ ਜਾਂਦੇ ਹਾਂ ਤਾਂ। ਸੋ ਕਿਉਂਕਿ ਇਹਦੇ ਜਿਹੜੇ ਹੈਗੇ ਆ ਬੂਟੇ ਆ, ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਮੈਂ ਕਿ ਇਹ ਕਲਾਈਮਬਿੰਗ ਕੈਕਟਸ ਆ, ਇੱਕ ਉੱਪਰ ਚੜ੍ਹਨ ਵਾਲਾ ਕੈਕਟਸ ਆ, ਸੋ ਇਹਨੂੰ ਜਿਹੜੀ ਹੈਗੀ ਟ੍ਰੇਨ ਕਰਨਾ ਪੈਂਦਾ ਹੈ ਖੰਭਿਆਂ ਦੇ ਉੱਤੇ, ਸੀਮੈਂਟ ਦੇ ਬਣੇ ਖੰਭਿਆਂ ਉੱਤੇ, ਉਸ ਦੇ ਉੱਪਰ ਰਿੰਗ ਲਗਾਉਣੇ ਪੈਂਦੇ ਆ ਜਾਂ ਇਹਨੂੰ ਤਾਰਾਂ ਬੰਨ ਕੇ ਜਿਹਨੂੰ ਅਸੀਂ ਟੈਲਸ ਸਿਸਟਮ ਕਹਿੰਦੇ ਆ ਉਹਦੇ ਉੱਤੇ ਵੀ ਜਿਹੜੀ ਇਹਦੀ ਕਾਸ਼ਤ ਕੀਤੀ ਜਾਂਦੀ ਆ। ਸੋ ਉਸ ਟ੍ਰੇਨਿੰਗ ਸਿਸਟਮ ਨੂੰ ਲਾਉਣ ਵਾਸਤੇ ਤਕਰੀਬਨ 2000 ਘੱਟੋ ਘੱਟ ਇਹਦਾ ਪਰ ਏਕੜ ਪਲਾਂਟ ਦੀ ਕੋਸਟ ਆ। ਇਸ ਤੋਂ ਇਲਾਵਾ ਜਿਹੜਾ ਇਹਦੇ ਉੱਤੇ ਡ੍ਰਿਪ ਸਿਸਟਮ ਅਸੀਂ ਲਾਉਣਾ, ਉਹ ਸਾਰੇ ਖਰਚੇ ਰਲਾ ਕੇ ਜੇ ਅਸੀਂ 1 ਏਕੜ ਇਹਦੀ ਕਾਸ਼ਤ ਵੱਲ ਜਾਣਾ ਤਾਂ ਸਾਡੀ ਸ਼ੁਰੂਆਤੀ ਲਾਗਤ ਆ ਉਹ ਤਕਰੀਬਨ 5 ਲੱਖ ਰੁਪਇਆ ਬਣਦੀ ਆ। ਸੋ ਜਿੱਥੋਂ ਤੱਕ ਜਿਹੜੀ ਹੈਗੀ ਆ ਅਹਿਮ ਗੱਲ ਇਹਦੀ ਸਥਾਪਨਾ ਦੀ ਹੈ ਕਿ ਇਹਦੇ ਜਿਹੜੇ ਜਦੋਂ ਵੀ ਅਸੀਂ ਵਪਾਰਕ ਪੱਧਰ ਤੇ ਜਾਣਾ ਹੈ ਤਾਂ ਅਸੀਂ ਇਹਦੇ 7 ਫੁੱਟੇ ਘੱਟੋ ਘੱਟ ਲੰਬਾਈ ਦੇ ਸੀਮੈਂਟ ਦੇ ਖੰਭੇ ਤਿਆਰ ਕਰਦੇ ਹਾਂ, ਉਹਦੇ ਉੱਪਰ ਲਾਉਣ ਵਾਸਤੇ ਤਕਰੀਬਨ 2 ਫੁੱਟ ਜਿਹੜੇ ਹੈਗੇ ਵਿਆਸ ਵਾਲੇ ਉਹ ਜਿਹੜੇ ਹੈਗੇ ਆ ਰਿੰਗ ਤਿਆਰ ਕਰਦੇ ਹਾਂ। ਇਹਨਾਂ ਨੂੰ ਅਸੀਂ 10x10 ਜਾਂ 12x8 ਦੇ ਫਰਕ ਤੇ, ਫੁੱਟ ਦੇ ਫਰਕ ਤੇ ਜਿਹੜਾ ਹੈਗਾ ਉਹ ਲਾਈਨਾਂ ਦੇ ਵਿੱਚ ਖੇਤ ਦੇ ਵਿੱਚ ਲਗਾ ਲੈਣਾ। ਲਗਾਉਣ ਤੋਂ ਬਾਅਦ ਇਹਨਾਂ ਦੇ ਉੱਤੇ ਆਪਾਂ 2 ਫੁੱਟ ਚੌੜੇ ਜਿਹੜੇ ਹੈਗੇ ਆ ਉਹ ਮਿੱਟੀ ਦੇ ਬੈੱਡ ਬਣਾ ਦਿੰਦੇ ਆ। ਬੈੱਡ ਬਣਾ ਕੇ ਉੱਪਰ ਰੂੜੀ ਵਾਲੀ ਖਾਦ ਖੰਭਿਆਂ ਦੇ ਨਾਲ ਤਕਰੀਬਨ 20 ਕਿਲੋ ਰੂੜੀ ਵਾਲੀ ਖਾਦ ਪ੍ਰਤੀ ਖੰਭਾ ਜਿਹੜੀ ਹੈਗੀ ਆ ਉਹ ਚੰਗੀ ਤਰ੍ਹਾਂ ਗੜੀ ਸੜੀ ਰੂੜੀ ਖਾਦ ਮਿਲਾ ਦੇਣੀ ਆ। ਉਹ ਮਿਲਾ ਕੇ ਹਰੇਕ ਪੋਲ ਦੇ ਉੱਤੇ 4 ਬੂਟੇ ਲਾਉਣੇ ਆ ਬਿਲਕੁਲ ਨਾਲ ਕਰਕੇ। ਜਦੋਂ ਇਹਦੇ ਬੂਟੇ ਅਸੀਂ ਲਗਾ ਲਏ ਤਾਂ ਇਹਨੂੰ ਇਹਦਾ ਵਾਧਾ ਸ਼ੁਰੂ ਹੋ ਜਾਂਦਾ। ਜਦੋਂ ਵਾਧਾ ਸ਼ੁਰੂ ਹੋ ਜਾਂਦਾ ਤੇ ਇਹਨੂੰ ਲਗਾਤਾਰ ਪੋਲ ਦੇ ਨਾਲ ਬੰਨੀ ਰੱਖਣ ਵਾਸਤੇ ਸਾਨੂੰ ਲਗਾਤਾਰ ਰੱਸੀ ਲਪੇਟਣੀ ਪੈਂਦੀ ਹੈ ਤਾਂ ਕਿ ਇਹ ਬੂਟਾ ਉੱਪਰ ਛਤਰੀ ਤੱਕ ਚਲਾ ਜਾਵੇ ਤੇ ਇੱਕ ਛਤਰੀ ਨੁਮਾ ਜਿਹੜਾ ਹੈਗਾ ਆਕਾਰ ਆ ਉਹ ਅਖਤਿਆਰ ਕਰ ਲਵੇ। ਸੋ ਇਸ ਤਰ੍ਹਾਂ ਇਹਨੂੰ ਅਸੀਂ ਸਿੰਗਲ ਪੋਲ ਸਿਸਟਮ ਜਾਂ ਇਹਨੂੰ ਅੰਬਰੇਲਾ ਸਿਸਟਮ ਹੀ ਕਹਿ ਦਿੰਦੇ ਹਾਂ, ਉਸ ਤਰ੍ਹਾਂ ਇਹਦਾ ਜਿਹੜਾ ਹੈਗਾ ਢਾਂਚਾ ਆਪਾਂ ਉਹ ਤਿਆਰ ਕਰ ਲੈਣਾ। ਜਿਹੜਾ ਵਾਧੂ ਫਟਾਰਾ ਥੱਲੇ ਟਾਹਣੀਆਂ ਦੇ ਵਿੱਚ ਹੋਰ ਫੋਟ ਨਿਕਲਦੀ ਆ ਉਹਨੂੰ ਲਗਾਤਾਰ ਕੱਟਦੇ ਰਹਿਣਾ। ਜਦੋਂ ਬੂਟਾ ਤੁਹਾਡਾ ਉੱਪਰ ਵਾਲਾ ਰਿੰਗ ਕ੍ਰੋਸ ਕਰ ਗਿਆ ਤਾਂ ਉਹਨੂੰ ਉੱਪਰੋਂ ਆਪਾਂ 4-5 ਇੰਚ ਛੱਡ ਕੇ ਇਹਦੇ ਜਿਹੜੇ ਟਾਹਣੀਆਂ ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਕਲੈਡੋਰਸ ਕਹਿੰਦੇ ਹਾਂ ਉਹਨੂੰ ਉੱਪਰੋਂ ਕੱਟ ਦੇਣਾ। ਕੱਟਣ ਤੋਂ ਬਾਅਦ ਇਹਦੀ ਹਰੇਕ ਟਾਹਣੀ ਦੇ ਉੱਤੋਂ ਕਈ ਟਾਹਣੀਆਂ ਨਿਕਲਦੀਆਂ, ਜਿਹੜਾ ਇਹਦਾ ਆਕਾਰ ਆ ਉਹ ਛਤਰੀ ਵਰਗਾ ਬਣ ਜਾਏਗਾ ਤੇ ਉਹਦੇ ਉੱਤੇ ਤਕਰੀਬਨ ਜਿਹੜਾ ਹੈਗਾ ਫਲ ਆਉਣਾ ਸ਼ੁਰੂ ਹੋ ਜਾਵੇਗਾ। ਹਾਂ, ਜਿੱਥੋਂ ਤੱਕ ਫਲਾਂ ਦੀ ਆਮਦ ਦੀ ਗੱਲ ਹੈ ਇਹਦੇ ਜਿਹੜੇ ਫਲ ਆ ਤਕਰੀਬਨ ਜੇ ਅਸੀਂ ਫਰਵਰੀ ਦੇ ਵਿੱਚ ਇਹਦੀ ਪਲਾਂਟਿੰਗ ਕੀਤੀ ਹੈ ਤਾਂ 16 ਮਹੀਨਿਆਂ ਬਾਅਦ ਇਹਨੂੰ ਥੋੜਾ ਥੋੜਾ ਫਲ ਜਿਹੜਾ ਹੈਗਾ ਉਹ ਆਉਣਾ ਸ਼ੁਰੂ ਹੋ ਜਾਂਦਾ। ਇਹਦੇ ਜਿਹੜੇ ਫਲ ਆ ਉਹ ਸਾਲ ਦੇ ਵਿੱਚ ਤਕਰੀਬਨ 4 ਤੋਂ ਲੈ ਕੇ 5 ਵਾਰੀ ਆਉਂਦੇ ਆ, ਜੁਲਾਈ ਤੋਂ ਲੈ ਕੇ ਨਵੰਬਰ ਤੱਕ ਇਹਦੇ 4 ਤੋਂ ਲੈ ਕੇ 5 ਫਲੱਸ਼ ਆ ਜਾਂਦੇ ਆ। 16 ਮਹੀਨਿਆਂ ਬਾਅਦ ਕਿਸੇ ਕਿਸੇ ਬੂਟੇ ਨੂੰ ਫਲ ਆਊਗਾ। 2 ਸਾਲ ਦੀ ਉਮਰ ਤੋਂ ਬਾਅਦ ਜਿਹੜੇ ਹੈਗੇ ਆ ਇਹਨੂੰ ਤਕਰੀਬਨ 2 ਤੋਂ ਲੈ ਕੇ 3 ਕਿਲੋ ਫਲ ਸ਼ੁਰੂ ਹੋ ਜਾਊਗਾ। ਇਸ ਤੋਂ ਬਾਅਦ 3 ਸਾਲ ਦੀ ਉਮਰ ਤੱਕ ਇਹਨੂੰ 5 ਤੋਂ ਲੈ ਕੇ 6 ਕਿਲੋ ਤੱਕ ਤੇ ਜਿਹੜੀ ਜਦੋਂ ਇਹ ਬੂਟਾ ਫੁੱਲ ਗਰੋਥ ਕਰ ਜੇ 4 ਸਾਲਾਂ ਤੋਂ ਉੱਪਰ ਚਲਾ ਜਾਵੇ ਤੇ ਤਕਰੀਬਨ 1 ਪੋਲ ਤੋਂ 8 ਤੋਂ 10 ਕਿਲੋ ਜਿਹੜਾ ਹੈਗਾ ਫਰੂਟ ਮਿਲ ਜਾਂਦਾ ਹੈ। ਸੋ ਇਸ ਤਰੀਕੇ ਨਾਲ ਜੇ ਅਸੀਂ 500 ਪੋਲ ਏਕੜ ਦੇ ਵਿੱਚ ਲਾਉਂਦੇ ਹਾਂ ਤਾਂ ਸਾਨੂੰ ਕਾਫੀ ਚੋਖੀ ਮਾਤਰਾ ਦੇ ਵਿੱਚ ਜਿਹੜਾ ਹੈਗਾ ਇਹਦਾ ਫਲ ਮਿਲ ਜਾਂਦਾ ਹੈ। ਸੋ ਜਿੱਥੋਂ ਤੱਕ ਇਹਦੀ ਸਾਂਭ ਸੰਭਾਲ ਦੀ ਗੱਲ ਹੈ, ਪਹਿਲਾਂ ਤਾਂ ਇਹ ਹੈ ਕਿ ਇਹਦੀ ਕਾਂਡ ਸ਼ਾਂਡ ਤੇ ਸਧਾਈ ਬਾਰੇ ਆਪਾਂ ਗੱਲ ਕਰ ਲਈਏ ਕਿ ਇਹਨੂੰ ਪੋਲ ਤੇ ਲਗਾਉਣਾ, ਉਸ ਤੋਂ ਬਾਅਦ ਵਾਧੂ ਸ਼ਖਾਵਾਂ ਆਪਾਂ ਕੱਟਣੀਆਂ। ਉਸ ਤੋਂ ਬਾਅਦ ਕਈ ਵਾਰੀ ਕਿਸਾਨ ਵੀਰੇ ਕਹਿ ਦਿੰਦੇ ਕਿ ਇਹ ਕੈਕਟਸ ਆ ਤੇ ਜਿਹੜੇ ਕੈਕਟਸ ਹੁੰਦੇ ਉਹਨੂੰ ਪਾਣੀ ਦੀ ਬਹੁਤ ਘੱਟ ਜ਼ਰੂਰਤ ਹੁੰਦੀ ਆ। ਸੋ ਕਿਉਂਕਿ ਸਾਡਾ ਜਿਹੜਾ ਮੁੱਖ ਮਕਸਦ ਹੈ ਇਹ ਤੋਂ ਫਲ ਲੈਣਾ ਤੇ ਬੇਸਿਕਲੀ ਇਹ ਜਿਹੜਾ ਫਲ ਆ ਇਹ ਟ੍ਰੋਪੀਕਲ ਫਰੂਟ ਆ, ਭਾਲ ਕੇ ਜਿਹੜੇ ਹੈਗੇ ਆ ਤਪਤੀ ਖੇਤਰਾਂ ਦੇ ਵਿੱਚ ਇਹਦੀ ਕਾਸ਼ਤ ਕੀਤੀ ਜਾਂਦੀ ਹੈ ਜਿੱਥੇ ਸਾਰਾ ਸਾਲ ਜਿਹੜਾ ਹੈਗਾ ਤਾਪਮਾਨ ਉਹ 25 ਤੋਂ 35 ਦੇ ਆਸ ਪਾਸ ਰਹਿੰਦਾ। ਪਰ ਜਦੋਂ ਇਹਨੂੰ ਅਸੀਂ ਸਬ ਟ੍ਰੋਪੀਕਲ ਜਿਸ ਤਰ੍ਹਾਂ ਆਪਣਾ ਪੰਜਾਬ ਦਾ ਮੌਸਮ ਆ ਉਸ ਖੇਤਰ ਦੇ ਵਿੱਚ ਲਾਉਂਦੇ ਹਾਂ ਤਾਂ ਸਾਡਾ ਜਿਹੜਾ ਤਾਪਮਾਨ ਉਹ 0 ਤੇ ਵੀ ਚਲਾ ਜਾਂਦਾ ਸਰਦੀਆਂ ਦੇ ਵਿੱਚ ਤੇ 47-48 ਤੱਕ ਵੀ ਚਲਾ ਜਾਂਦਾ। ਸੋ ਇਹ 25 ਤੋਂ 35 ਡਿਗਰੀ ਤੇ ਹੋਣ ਵਾਲਾ ਫਲ ਜਦੋਂ ਅਸੀਂ ਉਹ 0 ਡਿਗਰੀ ਤੇ 45-46 ਜਾਂ 48 ਡਿਗਰੀ ਤੱਕ ਉਹਨੂੰ ਤਾਪਮਾਨ ਦਾ ਸਾਹਮਣਾ ਕਰਨਾ ਪੈਂਦਾ ਤਾਂ ਇਹਦੇ ਉੱਤੇ ਜਿਹੜਾ ਹੈਗਾ ਕੁਛ ਪ੍ਰਭਾਵ ਜਿਹੜੇ ਹੈਗੇ ਉਹ ਪੈਂਦੇ ਆ। ਸੋ ਉਸ ਕਰਕੇ ਇਹਨੂੰ ਗਰਮੀਆਂ ਤੋਂ ਬਚਾਉਣ ਵਾਸਤੇ ਹਲਕੇ ਪਾਣੀ ਦਿਓ, ਪਰ ਪਾਣੀ ਜਿਹੜਾ ਹੈਗਾ ਉਹ ਕਦੇ ਵੀ ਦਿਨ ਵੇਲੇ ਨਹੀਂ ਲਾਉਣਾ, ਰਾਤ ਵੇਲੇ ਜਾਂ ਸ਼ਾਮ ਵੇਲੇ ਨੂੰ ਹਲਕੇ ਹਲਕੇ ਪਾਣੀ ਦਿਓ। ਇਸ ਨੂੰ ਜਿਹੜਾ ਹੈਗਾ ਗਰਮੀ ਦੇ ਪ੍ਰਕੋਪ ਤੋਂ ਬਚਾਉਣ ਵਾਸਤੇ ਜਿਹੜਾ ਹੈਗਾ ਵਿੱਚ ਇੰਟਰਕ੍ਰੋਪਿੰਗ ਕੀਤੀ ਜਾ ਸਕਦੀ ਹੈ, ਭਾਵ ਕੇ ਵਿੱਚ ਮੱਕੀ ਦੀ ਕਾਸ਼ਤ ਕੀਤੀ ਜਾ ਸਕਦੀ ਹੈ ਤਾਂ ਕਿ ਉਹ ਅਪ੍ਰੈਲ ਮਈ ਤੇ ਜੂਨ ਦਾ ਜਿਹੜਾ ਹੈਗਾ ਸਮਾਂ ਉਹ ਖੁਸ਼ਕ ਤੇ ਗਰਮ ਹਵਾਵਾਂ ਤੋਂ ਇਹਨੂੰ ਬਚਾ ਸਕੇ। ਉਸ ਤੋਂ ਇਲਾਵਾ ਇਹਦੇ ਬੂਟਿਆਂ ਦੇ ਦੁਆਲੇ ਕੁਛ ਯੰਤਰ ਦੇ ਪੌਦੇ ਲਗਾ ਕੇ ਵੀ ਇਹਨੂੰ ਤਿੱਖੀ ਤੇ ਤੇਜ਼ ਧੁੱਪ ਤੋਂ ਬਚਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਸਰਦੀਆਂ ਦੇ ਵਿੱਚ ਵੀ ਜੇ ਅਸੀਂ ਇਹਦੇ ਬੂਟੇ ਠੰਡ ਤੋਂ ਬਚਾ ਲਾਂਗੇ ਤਾਂ ਸਾਨੂੰ ਇਹਦਾ ਕਾਫੀ ਫਾਇਦਾ ਹੋ ਜਾਂਦਾ। ਸੋ ਇਹ ਹੋ ਗਈ ਆਪਣੇ ਪਾਣੀ ਦੀ ਗੱਲ। ਜੇ ਪਾਣੀ ਲਾਉਣਾ ਤਾਂ ਇਹਨੂੰ ਤੁਪਕਾ ਸਿੰਚਾਈ ਸਾਧਨ ਜ਼ਰੂਰੀ ਲਾਉਣਾ ਪਊਗਾ ਕਿਉਂਕਿ ਇਹਦਾ ਰੂਟ ਸਿਸਟਮ ਬਹੁਤ ਛੋਟਾ ਹੁੰਦਾ ਤੇ ਇਹਦੇ ਜੇ ਅਸੀਂ ਪੂਰੇ ਖੇਤ ਨੂੰ ਪਾਣੀ ਲਾਵਾਂਗੇ ਤੇ ਉਹਦੇ ਨਾਲ ਸਾਡੀ ਪਾਣੀ ਦੀ ਬਰਬਾਦੀ ਵੀ ਹੋਊਗੀ ਤੇ ਖੇਤ ਦੇ ਵਿੱਚ ਜਿਹੜੀ ਨਦੀਨਾਂ ਦੀ ਸਮੱਸਿਆ ਉਹਦੀ ਵੀ ਬਹੁਤ ਜ਼ਿਆਦਾ ਭਰਮਾਰ ਹੋ ਜਾਊਗੀ। ਸੋ ਇਸ ਕਰਕੇ ਇਹਨੂੰ ਜ਼ਰੂਰੀ ਹੈ ਕਿ ਜੇ ਅਸੀਂ ਵਪਾਰਕ ਪੱਧਰ ਤੇ ਡਰੈਗਨ ਫਰੂਟ ਦੀ ਕਾਸ਼ਤ ਵੱਲ ਜਾਣਾ ਤਾਂ ਇਹਨੂੰ ਤੁਪਕਾ ਸਿੰਚਾਈ ਪ੍ਰਣਾਲੀ ਜ਼ੋਰ ਲਗਾਓ। ਸੋ ਜ਼ਿਆਦਾ ਇਹਨੂੰ ਪਾਣੀ ਦੀ ਜ਼ਰੂਰਤ ਪੈਂਦੀ ਹੈ, ਹਲਕੇ ਤੇ ਲਗਾਤਾਰ ਪਾਣੀਆਂ ਦੀ ਜ਼ਰੂਰਤ

0: ਉਹ ਮਾਰਚ ਅਪ੍ਰੈਲ ਮਈ ਤੇ ਜੂਨ ਦੇ ਵਿੱਚ ਪੈਂਦੀ ਹੈ ਜਦੋਂ ਇਹਦਾ ਵਾਧਾ ਹੁੰਦਾ ਤੇ ਸਾਡੇ ਪੰਜਾਬ ਦੇ ਵਿੱਚ ਉਸ ਸਮੇਂ ਜਿਹੜੀ ਹੈਗੀ ਹੈ ਖੁਸ਼ਕੀ ਤੇ ਗਰਮੀ ਤੇਜ਼ੀ ਨਾਲ ਵੱਧਦੀ ਹੈ। ਸੋ ਉਸ ਤੋਂ ਇਲਾਵਾ ਜੇ ਇਹਨੂੰ ਖਾਦਾਂ ਦੀ ਗੱਲ ਕਰੀਏ ਤਾਂ ਕਿਉਂਕਿ ਅਸੀਂ ਵਪਾਰਕ ਪੱਧਰ ਤੇ ਇਹ ਤੋਂ ਫਲ ਪ੍ਰਾਪਤ ਕਰਨਾ ਹੈ, ਸੋ ਉਸ ਵਾਸਤੇ ਇਹਨੂੰ ਖਾਦ ਖੁਰਾਕ ਜਿਹੜੀ ਹੈਗੀ ਆ ਉਹ ਪਾਉਣੀ ਬਹੁਤ ਜ਼ਰੂਰੀ ਹੈ। ਜਿਹੜੀ ਖਾਦ ਖੁਰਾਕ ਦੀ ਗੱਲ ਦੇ ਵਿੱਚੋਂ ਇਹ ਨਿਕਲ ਕੇ ਆਉਂਦਾ ਕਿ ਇਹਦੀ ਖਾਦ ਖੁਰਾਕ ਪਾਉਣ ਦਾ ਸਮਾਂ ਕੀ ਹੋਣਾ ਚਾਹੀਦਾ ਹੈ। ਸੋ ਕਿਸਾਨ ਵੀਰੋ, ਕਦੇ ਵੀ ਅਸੀਂ ਇਹਨੂੰ ਬਹੁਤ ਅਗੇਤੀ ਖਾਦ ਨਹੀਂ ਪਾਉਣੀ, ਅੱਧ ਜਨਵਰੀ ਤੋਂ ਪਹਿਲਾਂ ਇਹਨੂੰ ਰੂੜੀ ਦੀ ਖਾਦ ਨਹੀਂ ਪਾਉਣੀ। ਜਦੋਂ ਅੱਧ ਜਨਵਰੀ ਆ ਗਈ ਤਾਂ ਉਹਨੂੰ ਤਕਰੀਬਨ ਜੇ ਉਹ 1 ਸਾਲ ਦੇ ਬੂਟੇ ਆ ਤਾਂ 10 ਕਿਲੋ, ਜੇ 2 ਸਾਲ ਦੇ ਬੂਟੇ ਆ ਤਾਂ 15 ਕਿਲੋ, 3 ਸਾਲ ਦੇ ਤਾਂ 20 ਕਿਲੋ, ਇਸ ਤੋਂ ਇਲਾਵਾ ਜੇ 4 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਤੈਨੂੰ ਘੱਟੋ ਘੱਟ 25-30 ਕਿਲੋ ਬਿਲਕੁਲ ਗਲੀ ਸੜੀ ਰੂੜੀ ਵਾਲੀ ਖਾਦ ਉਹ ਅੱਧ ਜਨਵਰੀ ਦੇ ਵਿੱਚ ਪਾ ਦਿਓਗੇ ਤਾਂ ਇਹਦਾ ਜਿਹੜਾ ਹੈਗਾ ਟਾਹਣੀਆਂ ਦਾ ਵਾਧਾ, ਉਸ ਤੋਂ ਬਾਅਦ ਇਹਦੇ ਤੇ ਫੁੱਲ ਫਲਾਕਾ ਚੰਗਾ ਆਊਗਾ, ਭਾਵ ਕਿ ਇਹ ਦੇਸੀ ਖਾਦਾਂ ਨੂੰ ਬਹੁਤ ਰਿਸਪੋਂਡ ਕਰਦਾ ਹੈ। ਸੋ ਕਦੇ ਵੀ ਇਹਨੂੰ ਅਗੇਤੀ ਖਾਦ ਨਹੀਂ ਪਾਉਣੀ, ਜਿਵੇਂ ਕਈ ਵਾਰੀ ਕਿਸਾਨ ਵੀਰ ਇਹਨੂੰ ਨਵੰਬਰ ਦਸੰਬਰ ਦੇ ਵਿੱਚ ਬਾਕੀ ਫਲਾਂ ਵਾਂਗੂ ਨਵੰਬਰ ਦਸੰਬਰ ਦੇ ਵਿੱਚ ਰੂੜੀ ਵਾਲੀ ਖਾਦ ਪਾ ਦਿੰਦੇ ਆ, ਜਦੋਂ ਖਾਦ ਪਾ ਦਿੰਦੇ ਆ ਪਾਣੀ ਲੱਗ ਜਾਂਦਾ ਤੇ ਇਹਦਾ ਸਰਦੀਆਂ ਦੇ ਵਿੱਚ ਫਟਾਰਾ ਆ ਜਾਂਦਾ ਹੈ। ਉਹ ਫਟਾਰਾ ਸਾਰੇ ਦਾ ਸਾਰਾ ਜਿਹੜੀ ਨਵੀਂ ਲੱਗਣਾ ਹੁੰਦੀਆਂ ਨਵਾਂ ਫਟਾਰਾ ਹੁੰਦਾ ਉਹ ਸਾਰਾ ਸਰਦੀ ਨਾਲ ਡੈਮੇਜ ਹੋਣ ਦੇ ਉਹਦੇ ਜ਼ਿਆਦਾ ਚਾਂਸ ਹੁੰਦੇ ਆ। ਸੋ ਇਸ ਕਰਕੇ ਇਹਨੂੰ ਅੱਧ ਜਨਵਰੀ ਤੋਂ ਪਹਿਲਾਂ ਜਿਹੜੀ ਹੈਗੀ ਆ ਉਹ ਰੂੜੀ ਵਾਲੀ ਖਾਦ ਨਹੀਂ ਪਾਉਣੀ, ਪਰ ਖਾਦ ਪਾਉਣੀ ਜ਼ਰੂਰ ਆ। ਸੋ ਇਸ ਕਰਕੇ ਜਿਹੜਾ ਹੈਗਾ ਇਹਦੀ ਆਪਣਾ ਬਿਲਕੁਲ ਖਾਦ ਖੁਰਾਕ ਤੇ ਪਾਣੀ ਵੱਲ ਜਿਹੜਾ ਹੈਗਾ ਇਹਦਾ ਪੂਰਾ ਧਿਆਨ ਰੱਖਣਾ। ਉਸ ਤੋਂ ਬਾਅਦ ਗੱਲ ਆਉਂਦੀ ਹੈ ਕਿ ਜੇ ਅਸੀਂ ਇਹਦੇ ਨਵੇਂ ਬੂਟੇ ਤਿਆਰ ਕਰਨੇ ਆ ਤਾਂ ਉਹ ਵੀ ਜਿਹੜਾ ਹੈਗਾ ਤਕਰੀਬਨ ਸਾਡੀ ਪਿਛਲੇ ਸਾਲ ਦੇ ਜਿਹੜੇ ਕਲੈਡਰੋਡਸ ਆ ਜਾਂ ਪਿਛਲੇ ਸਾਲ ਦੀਆਂ ਟਾਹਣੀਆਂ ਘੱਟੋ ਘੱਟ ਉਹ ਪਿਛਲੇ ਸਾਲ ਨਿਕਲੀਆਂ ਹੋਣ, ਉਹਨੂੰ ਅਸੀਂ ਅਗਲੇ ਸਾਲ ਨਵੇਂ ਬੂਟੇ ਤਿਆਰ ਕਰਨ ਵਾਸਤੇ ਵਰਤ ਸਕਦੇ ਆ। ਤਾਂ ਇਹਦੀਆਂ ਜਦੋਂ ਅਸੀਂ ਬੂਟੇ ਤਿਆਰ ਕਰਨੇ ਆ ਤਾਂ ਉਹ ਤਕਰੀਬਨ 20-25 ਸੈਂਟੀਮੀਟਰ ਲੰਬਾ ਕਲੈਡੋਡ ਦਾ ਹਿੱਸਾ ਹੋਏ, ਭਾਵ ਕਿ 20-25 ਸੈਂਟੀਮੀਟਰ ਲੰਬੀ ਟਾਹਣੀ ਦਾ ਟੁਕੜਾ ਲੈ ਲੈਣਾ, ਉਹਨੂੰ ਜਿਹੜਾ ਹੈਗਾ ਅਸੀਂ 1-2 ਦਿਨ ਛਾਂ ਦੇ ਵਿੱਚ ਰੱਖ ਦੇਣਾ ਤਾਂ ਕਿ ਇਹਦੇ ਵਿੱਚੋਂ ਲੇਸਲਾ ਪਦਾਰਥ ਜਿਹੜਾ ਹੈਗਾ ਉਹ ਖਤਮ ਹੋ ਜੇ। ਉਸ ਤੋਂ ਬਾਅਦ ਇਹਨੂੰ ਅਸੀਂ ਮਿੱਟੀ ਤੇ ਰੂੜੀ ਦੇ ਮਿਸ਼ਰਨ ਵਾਲੇ ਜਿਹੜਾ ਹੈਗਾ ਉਹ ਲਿਫਾਫੇ ਭਰ ਕੇ ਉਹਦੇ ਵਿੱਚ ਇਹਨੂੰ ਅੱਧ ਪਚੰਦੀ ਸ਼ਾਮ ਭਾਵ ਕੇ ਪਾਰਸ਼ਲ ਸ਼ੇਡ ਦੇ ਵਿੱਚ ਇਹਨੂੰ ਅਸੀਂ ਲਗਾ ਦੇਣਾ ਤਾਂ ਇਹ ਸਾਡਾ ਤਕਰੀਬਨ 3 ਤੋਂ 4 ਮਹੀਨਿਆਂ ਦੇ ਵਿੱਚ ਬੂਟਾ ਤਿਆਰ ਹੋ ਜਾਵੇਗਾ। ਸੋ ਕਿਸਾਨ ਵੀਰੋ, ਇਹ ਬਹੁਤ ਜ਼ਰੂਰੀ ਆ ਕਿਉਂਕਿ ਜਦੋਂ ਵੀ ਅਸੀਂ 1 ਏਕੜ ਡਰੈਗਨ ਫਰੂਟ ਦੀ ਕਾਸ਼ਤ ਕਰਨੀ ਆ, ਜੇ ਅਸੀਂ ਜਿਹੜਾ ਮੈਂ ਦੱਸਿਆ ਪੋਲ ਸਿਸਟਮ ਲਗਾ ਕੇ ਭਾਵ ਕਿ ਸਿੰਗਲ ਪੋਲ ਸਿਸਟਮ ਜਾਂ ਅੰਬਰੇਲਾ ਸਿਸਟਮ ਲਗਾਇਆ ਤਾਂ ਘੱਟੋ ਘੱਟ ਸਾਨੂੰ 1 ਏਕੜ ਦੇ ਵਿੱਚ 2000 ਬੂਟਿਆਂ ਦੀ ਜ਼ਰੂਰਤ ਪੈਂਦੀ ਆ। ਪਰ ਜੇ ਅਸੀਂ ਇਹਦੀ ਕਾਸ਼ਤ ਟ੍ਰੈਲਿਸ ਸਿਸਟਮ ਤੇ ਕਰਦੇ ਆ, ਭਾਵ ਕਿ ਤਾਰਾਂ ਬੰਨ ਕੇ ਖੰਭੇ ਲਗਾ ਕੇ ਕਰਦੇ ਆ, ਤਾਂ ਉਸ ਵਾਸਤੇ 4000 ਤੋਂ ਲੈ ਕੇ 6000 ਬੂਟਾ ਪ੍ਰਤੀ ਏਕੜ ਲੱਗ ਜਾਂਦਾ। ਸੋ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਬੂਟੇ ਜਿਹੜੇ ਹੈਗੇ ਇਹਨੂੰ ਚਾਹੀਦੇ ਹੁੰਦੇ ਜੇ ਅਸੀਂ ਵਪਾਰਕ ਪੱਧਰ ਤੇ ਖੇਤੀ ਜਾਣਾ ਤੇ ਪ੍ਰਤੀ ਯੂਨਿਟ ਏਕੜ ਦੀ ਗੱਲ ਕਰੀਏ ਤਾਂ। ਸੋ ਇਸ ਵਾਸਤੇ ਇਹ ਜ਼ਰੂਰੀ ਹੈ ਕਿ ਬਾਹਰੋਂ ਜਿਹੜੀਆਂ ਹੈਗੀਆਂ ਅਣਅਧਿਕਾਰਤ ਨਰਸਰੀਆਂ ਤੋਂ ਜਾਂ ਅਨਅਪਰੂਵਡ ਨਰਸਰੀਆਂ ਤੋਂ ਜਾਂ ਜਿਹੜੀਆਂ ਮਾੜੀਆਂ ਨਰਸਰੀਆਂ ਤੋਂ ਕਦੇ ਵੀ ਬੂਟੇ ਨਾ ਲੈ ਕੇ ਆਓ, ਕਿਉਂਕਿ ਜਦੋਂ ਅਸੀਂ ਬਾਹਰੋਂ ਬੂਟੇ ਲੈ ਕੇ ਆਉਂਦੇ ਹਾਂ ਜਿਹਦੀਆਂ ਜੜ੍ਹਾਂ ਨਿਕਲੀਆਂ ਹੁੰਦੀਆਂ ਜਾਂ ਮਿੱਟੀ ਦੇ ਵਿੱਚ ਹੁੰਦੇ ਆ ਤਾਂ ਉਹਨਾਂ ਦੇ ਵਿੱਚ ਨੀਮਾਟੋਡ ਸਾਡੇ ਖੇਤ ਦੇ ਵਿੱਚ ਆ ਜਾਂਦੇ ਆ। ਸੋ ਇਹ ਜਿਹੜਾ ਡਰੈਗਨ ਫਰੂਟਸ ਆ ਇਹ ਨੀਮਾਟੋਡ ਨੂੰ ਬਹੁਤ ਹੀ ਸੈਂਸਿਟਿਵ ਆ, ਇਹਦੇ ਉੱਤੇ ਜਿਹੜਾ ਹੈਗਾ ਨੀਮਾਟੋਡ ਦਾ ਹਮਲਾ ਬਹੁਤ ਛੇਤੀ ਹੋ ਜਾਂਦਾ ਹੈ। ਸੋ ਕੋਸ਼ਿਸ਼ ਕਰੋ ਜੇ ਅਸੀਂ ਬੂਟੇ ਬਾਹਰੋਂ ਵੀ ਲੈ ਕੇ ਆਉਂਦੇ ਹਾਂ ਹੋਰ ਸੂਬਿਆਂ ਤੋਂ ਵੀ ਲਿਆਉਂਦੇ ਹਾਂ ਤਾਂ ਉਹ ਮਿੱਟੀ ਦੇ ਵਿੱਚ ਲੱਗੇ ਜਾਂ ਜੜ੍ਹਾਂ ਨਿਕਲਣ ਵਾਲੇ ਬੂਟੇ ਨਾ ਮੰਗਾਓ। ਉਧਰੋਂ ਕੋਸ਼ਿਸ਼ ਕਰੋ ਕਿ ਜੇ ਅਸੀਂ ਉਹਦੀਆਂ ਕਲਮਾਂ ਮੰਗਵਾ ਲਈਏ, ਕਿਉਂਕਿ 2-3 ਮਹੀਨਿਆਂ ਦੇ ਵਿੱਚ ਬੂਟਾ ਤਿਆਰ ਹੋ ਜਾਂਦਾ, ਉਧਰੋਂ ਕਲਮਾਂ ਮੰਗਵਾ ਕੇ ਅਸੀਂ ਉਹਦੇ ਖੁਦ ਬੂਟੇ ਤਿਆਰ ਕਰ ਲਈਏ ਤਾਂ ਇਹ ਜਿਹੜਾ ਸਾਡਾ ਨੀਮਾਟੋਡ ਦਾ ਜਿਹੜਾ ਹੈਗਾ ਫੈਲਣ ਦਾ ਡਰ ਆ ਉਹ ਖਤਮ ਹੋ ਜਾਂਦਾ। ਉਹਦੇ ਨਾਲ ਤੁਹਾਡੀ ਜਿਹੜੀ ਹੈਗੀ ਆ ਆਵਾਜਾਈ ਵੀ ਸਸਤੀ ਹੋਜੂਗੀ, ਸੌਖੀ ਹੋਜੂਗੀ ਤੇ ਬੂਟੇ ਜਿਹੜੇ ਹੈਗੇ ਰੂਟਡ ਪਲਾਂਟ ਦੀ ਜਗ੍ਹਾ ਜੇ ਅਸੀਂ ਕਲਮਾਂ ਲੈ ਕੇ ਆਉਂਦੇ ਹਾਂ ਤਾਂ ਉਹ ਬੂਟੇ ਸਸਤੇ ਵੀ ਪੈਣਗੇ। ਸੋ ਇਸ ਕਰਕੇ ਅਸੀਂ ਇਹਦਾ ਜਿਹੜਾ ਹੈਗਾ ਕੋਸਟ ਕਟਿੰਗ ਕਰ ਸਕਦੇ ਹਾਂ ਜੀ ਖਰਚੇ ਦੇ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਵਿਸ਼ਾਲ ਸ਼ਰਮਾ।

0: ਅਰਦਾਸ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ
1: ਸੋ ਕਹਾਉ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰ ਅਰ ਸਹੁ ਕੁਰ ਸਹੁ ਝਟੀਐ ਤੁਧ ਡਿੱਠੇ ਸੱਚੇ ਪਾਤਿ ਸਾ ਮਲ ਜਨਮ ਜਨਮ ਦੀ ਕੱਟੀਐ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾ। ਧਨ ਸੁਹਾਗਣ ਜੋ ਪ੍ਰਭੂ ਪਛਾਨੈ, ਮਾਨੈ ਹੁਕਮ ਤਜੈ ਅਭਿਮਾਨੈ, ਪ੍ਰੇਯਸਿਓ ਰਾਤ

0: ਪਾਣੀ ਸੰਤ ਸਾਜ ਪਏ ਸਸੇ ਪੂਰੇ ਗੁਰ ਪੈਜਾਣੀ ਕਹਿਤੇ ਤੁਮ ਸਤਿਗੁਰ ਰਹਿਆ ਪਰ ਪੂਰੇ ਬਲਵੰਤ ਨਾਥ ਗੁਰ ਚਰਨ ਲਾਜ ਪਾਜਿਆ ਰੇ
1: ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਮਰ ਕੈ ਗੁਰ ਨਾਨਕ ਲਈ ਤੇ ਆਏ ਫੇਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੇ।

ਨਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਏ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨਾ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੇਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਾਹੀ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ

ਕੇ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਨਿਆਂ ਦੇ ਮਾਨ ਨੇਤਾਨਿਆਂ ਦੇ ਤਾਨ ਨੇ ਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿੰਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀ ਆਪ ਜੀ ਦੇ ਹਜੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚੇਤੇ ਆਵੇ ਸਿੱਖ ਪੜਦੇ ਸੁਣਦੇ ਸਰਬੱਤ ਲਾਹੇ ਵੰਡ ਹੋਵਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ।